गुरमत नाम मेरा प्राण सखाई, हर कीर्त हमरी रहरास रहाओ, हर जन केवल

ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ

ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਹੁ ਕਰਿਆ।

ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗੋ ਵਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

अवर काज तेरे किते न काम, मेल साध संगत भज केवल नाम।

ਛਾਉ ਪਈ। ਹਮਰੀ ਕਰੋ ਹੱਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਬ

चतुर्दश कंत काल पाए ब्रह्मा बपतरा काल पाए शिव जू अवतरा।

ਆਵ ਕਹੀ ਭੂਪਾ ਵੰਡਜ ਜੇਰਜ ਸੇਤਜ ਕੀਨੀ ਉਤਪੁਰ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਪਇਓ ਸੰਕਰ ਅਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਇਆ ਜੁਗਾਤ ਸਰੂਪ ਸੁਯਮ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖੇ ਉਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਹਤਾ ਜੇ ਅਸ ਤੁਹੀ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ

ਤਤਕਾਲ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਾਰਿਹੋ ਤਾਕੇ ਤਾਪ ਤਨਕ ਮਹਿ ਹਾਰਿਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ੁਐ ਸਕੈ ਨ ਕੋਈ ਏਕ ਬਾਰ ਜਿਨਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਾਰੂ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ।

मान्यो सिमृत शास्त्र वेद सब बपेद कहे हम एक न जान्यो।

ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ।

ਵਾਜੇ। ਅਨੰਦ ਸੁਣ ਹੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਬਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤਰ,

ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੀਂ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ ਪਉ ਜਲ ਬਿਖਮ ਅਸਗਾ ਗੁਰਸਬਦੀ ਪਾਰ ਪਾਹ ਜਿਨ ਕੌਲ

ਰੱਖੇ ਰੱਖਣਹਾਰਿਆ ਉਬਾਰਿਆ ਨੂੰ ਗੁਰ ਕੀ ਪੈਰੀ।

साकत निंदक दुष्ट खिन माहि बिदारियन तिस सा

ਤਿਸ ਸਾਹਿਬ ਕੀ ਟੇਕ, ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ, ਸਗਲੇ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਹੈ। ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਕਰ ਨਾਉ ਨਿਧ ਆਵੇ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ।

ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਨਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ

ਦੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਸੰਧਿਆ ਦੇ ਵੇਲੇ ਆਪ ਜੀ ਦੇ ਪਾਵਨ ਹਜ਼ੂਰ ਸ਼ਬਦ ਚੌਂਕੀ ਸੋਹਦਾਰ ਰਹਿਰਾ ਸਾਹਿਬ ਜੀ ਦੇ ਪਾਠ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ ਸਰਬੱਤ ਜੀਆਂ ਦਾ ਭਲਾ ਕਰਨਾ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ

ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਉਪਰੰਤ ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

मन तन निर्मल करत के आरो हर सिंचे सुधा संजोरा।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਵਡਭਾਗੇ ਹੋ ਜੋ ਸ਼ਾਮ ਦੇ ਦੀਵਾਨਾਂ ਵਿੱਚ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰ ਜੀ ਕਿਰਪਾ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ ਜੀ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨ। ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸ਼ਾਮ ਦੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲਿਆਂ ਦੇ ਰਾਗੀ ਜਥੇ ਪਾਸੋਂ, ਉਪਰੰਤ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਹੋਣਗੀਆਂ। ਆਪ ਸੰਗਤਾਂ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ, ਬੀੜ ਸਾਹਿਬ ਵਾਲੇ ਭਾਈ ਸਾਹਿਬ ਜੀ ਦਾ, ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਇਸੇ ਤਰ੍ਹਾਂ ਜਥੇ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ। ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ, ਗੁਰਮਤਿ ਵਿਚਾਰਾਂ ਦਾ ਚੱਲ ਰਹੀ ਲੜੀਵਾਰ ਕਥਾ, ਗੁਰਮਤਿ ਵਿਚਾਰਾਂ ਦੀ ਸਾਂਝ ਕਰ

ਟੋਡਾ ਮਿਥਿਆ ਤੋਤਾ ਮਦ ਸ਼ਬਦ ਵਿਚਾਰਾ ਝਾਂਜੂ ਅਤੇ ਮੁਕੰਦ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਜੁਗੋ ਜੁਗ ਅਟਲ ਚੌਵਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਥ ਕਲਯੁਗ ਕੇ ਜਹਾਜ਼, ਗੁਰੂ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਨੇ ਕਿਰਪਾ ਕੀਤੀ ਹੈ, ਗੁਰੂ ਦਰ ਦੀ ਹਾਜ਼ਰੀ ਭਰ ਰਹੇ ਹਾਂ। ਗੁਰਬਾਣੀ ਕੀਰਤਨ ਦੇ ਉਪਰੰਤ ਭਾਈ ਗੁਰਦਾਸ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਇੱਕ ਪੌੜੀ ਆਪ ਜੀ ਨੇ ਸ਼ਰਵਣ ਕੀਤੀ ਹੈ। ਬਹੁਤ ਸਾਰੇ ਸਿੱਖਾਂ ਦਾ ਜ਼ਿਕਰ ਇਹਦੇ ਵਿੱਚ ਹੋਇਆ, ਕਈ ਸਿੱਖਾਂ ਦਾ ਨਾਮ ਲੈਣਾ ਕੀਤਾ, ਔਰ ਇਹ ਉਹ ਸਿੱਖ ਨੇ ਜਿਨ੍ਹਾਂ ਦੀ ਬਹੁਤੀ ਕਦੇ ਚਰਚਾ ਕਦੇ ਵਿਚਾਰ ਨਹੀਂ ਹੋਈ। ਔਰ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮਕਾਲੀ ਸਿੱਖ ਸਨ। ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਘਾਲ ਕਮਾਈ ਕਰਨ ਵਾਲੇ, ਨਾਮ ਜਪਣ ਵਾਲੇ, ਗੁਰੂ ਦੇ ਹੁਕਮ ਵਿੱਚ ਰਹਿਣ ਵਾਲੇ ਸਿੱਖ, ਕਿਤੇ ਕਿਤੇ ਐਸੇ ਸਿੱਖਾਂ ਦਾ ਜ਼ਿਕਰ ਵੀ ਆਉਂਦਾ ਹੈ। ਉਹ ਗੁਰੂ ਨਾਨਕ ਮਹਾਰਾਜ ਜੀ ਦੇ ਸਮੇਂ ਆਏ, ਫਿਰ ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਜਿਵੇਂ ਬਾਬਾ ਬੁੱਢਾ ਜੀ, ਛੇ ਗੁਰੂ ਸਾਹਿਬਾਨਾਂ ਦੇ ਸਮੇਂ ਉਹਨਾਂ ਨੇ ਦੀਦਾਰ ਕੀਤੇ, ਨਾਮ ਜਪਿਆ, ਗੁਰੂ ਦੀ ਸੰਗਤ ਵਿੱਚ ਬੈਠ ਕੇ ਆਨੰਦ ਮਾਣਿਆ। ਉਂਝ ਸਰੀਰਕ ਜਾਮੇ ਵਿੱਚ ਇਹਨਾਂ ਨੇ ਇੰਨੇ ਗੁਰੂਆਂ ਦੀ ਸੇਵਾ ਕੀਤੀ ਜੋ ਕਿਸੇ ਹੋਰ ਸਿੱਖ ਦੇ ਹਿੱਸੇ ਨਹੀਂ ਆਈ, ਕੇਵਲ ਬਾਬਾ ਬੁੱਢਾ ਜੀ ਦੇ ਹਿੱਸੇ ਆਈ। ਕਈ ਐਸੇ ਸਿੱਖ ਹੋਏ ਜਿਨ੍ਹਾਂ ਨੇ ਦੋ ਗੁਰੂ ਸਾਹਿਬਾਨਾਂ ਦੇ ਸਰੀਰਕ ਜਾਮੇ ਵਿੱਚ ਦਰਸ਼ਨ ਕੀਤੇ, ਸੇਵਾ ਕੀਤੀ, ਕਿਸੇ ਨੇ ਤਿੰਨ ਗੁਰੂ ਸਾਹਿਬਾਨਾਂ ਦੇ ਦੀਦਾਰ ਕੀਤੇ। ਇਹ ਉਹ ਸਿੱਖ ਨੇ ਜਿਵੇਂ ਭਾਈ ਪਾਰੋ ਜੀ ਦੇ ਬਾਰੇ ਆਪਾਂ ਜ਼ਿਕਰ ਕੀਤਾ ਸੀ, ਉਹ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਸਮੇਂ ਖਡੂਰ ਸਾਹਿਬ ਆਏ ਸਨ ਪਹਿਲੀ ਵਾਰ। ਫਿਰ ਅੱਗੇ ਉਹ ਗੋਇੰਦਵਾਲ ਵਿੱਚ ਵੀ ਸੇਵਾ ਕਰਦੇ ਰਹੇ, ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ। ਫਿਰ ਉਹਨਾਂ ਦਾ ਜ਼ਿਕਰ ਆਉਂਦਾ ਹੈ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਨਗਰੀ ਵਾਲੀ ਜ਼ਮੀਨ ਦੀ ਚੋਣ ਕੀਤੀ, ਉੱਥੇ ਵੀ ਉਹਨਾਂ ਦਾ ਨਾਮ ਆਉਂਦਾ। ਇਹਦਾ ਮਤਲਬ ਉਹ ਚੌਥੇ ਪਾਤਸ਼ਾਹ ਦੇ ਸਮੇਂ ਵੀ ਸਨ। ਕਈ ਸਿੱਖ ਐਸੇ ਹੋਏ ਨੇ, ਕਿਸੇ ਨੇ ਇੱਕ ਗੁਰੂ ਸਾਹਿਬਾਨ ਦੇ ਦੀਦਾਰ ਪਾਏ, ਕਿਸੇ ਨੇ ਦੋ ਗੁਰੂ ਸਾਹਿਬਾਨਾਂ ਦੇ। ਭੱਟਾਂ ਦੇ ਬਾਰੇ ਲਿਖਿਆ, ਇਹ ਉਸ ਵੇਲੇ ਆਏ ਸਨ ਜਦੋਂ ਗੁਰੂ ਅਮਰਦਾਸ ਜੀ ਦਾ ਆਖਰੀ ਸਮਾਂ ਸੀ ਸੰਸਾਰ ਉੱਤੇ, ਸਰੀਰਕ ਜਾਮੇ ਵਿੱਚ ਜੋਤ ਕਾਇਆ ਪਲਟਣੀ ਸੀ ਅਤੇ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦੇਣੀ ਸੀ। ਕੁਝ ਭੱਟਾਂ ਨੇ ਫਿਰ ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵੀ ਦੀਦਾਰ ਕੀਤੇ, ਪਹਿਲਾਂ ਗੁਰੂ ਅਮਰਦਾਸ ਜੀ ਦੇ, ਫਿਰ ਉਹਨਾਂ ਨੇ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਦੇ, ਫਿਰ ਗੁਰੂ ਅਰਜਨ ਦੇਵ ਜੀ ਦੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ। ਇਸ ਤਰ੍ਹਾਂ ਜਿੰਨਾ ਜਿੰਨਾ ਕਿਸੇ ਨੂੰ ਰੱਬ ਜੀ ਦੇ ਘਰ ਤੋਂ ਸਮਾਂ ਮਿਲਿਆ, ਹੁਕਮ ਦੇ ਅਨੁਸਾਰ ਉਹਨਾਂ ਨੇ ਉਹਨਾਂ ਸਮਾਂ ਗੁਰੂ ਚਰਨਾਂ ਵਿੱਚ ਨਿਰਵਾਹ ਕੀਤਾ। ਕਿਉਂਕਿ ਬਾਣੀ ਇੱਕ ਗੱਲ ਦੇ ਉੱਤੇ ਪੱਕੀ ਮੋਹਰ ਲਾਉਂਦੀ ਹੈ ਕਿ ਇੱਕ ਇੱਕ ਸਵਾਸ ਉਹਦੇ ਹੁਕਮ ਵਿੱਚ ਹੈ, ਉਹਦੇ ਹੱਥ ਵਿੱਚ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਤਾਂ ਇਹ ਗੱਲ ਬਿਲਕੁਲ ਲੋਹੇ 'ਤੇ ਲਕੀਰ ਵਾਂਗੂ ਪੱਕੀ ਕਰ ਦਿੱਤੀ ਕਿ ਹਮ ਆਦਮੀ ਹਾਂ, ਇੱਕਦਮ ਨੂੰ ਇੱਕ ਹੀ ਦਮ ਹੈ। ਇੱਕਦਮ ਭਾਵੇਂ ਉਹ ਅੰਦਰ ਗਿਆ ਹੈ ਅਤੇ ਭਾਵੇਂ ਬਾਹਰ ਆਇਆ, ਇਹਨੂੰ ਇੱਕਦਮ ਕਹਿੰਦੇ ਨੇ। ਮੋਹਲਤ, ਮੋਤ ਨਾ ਜਾਣਾ। ਮੋਹਲਤ ਇੱਕ ਸਮਾਂ ਹੁੰਦਾ ਜਿਹੜਾ ਨੀਅਤ ਕੀਤਾ ਹੋਇਆ, ਮੁਕਰਰ ਕੀਤਾ ਹੋਇਆ, ਇਸ ਤੋਂ ਵੱਧ ਨਹੀਂ ਮਿਲਦਾ। ਆਪਾਂ ਕਹਿੰਦੇ ਉਹਨੂੰ ਮੋਹਲਤ ਦਿੱਤੀ ਗਈ ਹੈ। ਮੋਹਲਤ ਕਿਸੇ ਨੂੰ ਵਾਰ ਵਾਰ ਨਹੀਂ ਮਿਲਦੀ,
एक बारी मिलती है। जिन्हां सिखां दा अज दी पौड़ी दे अंदर भाई गुरदास जी ने जिक्र किया है, कहिंदा पुरिया चूड़ चौधरी पैड़ा दरगह दाता भर। एक सिख का नाम है भाई पुरिया जी, दूजे सिख का नाम है भाई चूड़ जी। इन्हां दे नाल तखलस लाया है चौधरी, ये किसी पिंड दे चौधरी सन, भाव किसी पिंड दे मुखी सन, किसी पिंड दे आगू सन। उन्हां समयां दे विच पिंड जिहड़े हुंदे सन उह चौधरियां दे अधीन हुंदे सन। चौधरी एक रुतबे का नाम है, एक पदवी का नाम है, एक अहुदे का नाम सी चौधरी। जो पिंड का मुखी हुंदा सी उहनूं चौधरी कह के बुलाउंदे सन। अज भी पिंडां दे जिहड़े मुखी हुंदे ने, किसी नूं नंबरदार किया जांदा, किसी नूं सरपंच किया जांदा, उस वेले चौधरी हुंदे सन। कई कई पिंडां दे वो मालक हुंदे सन। और जिस इलाके दे जिस खिते दे वो चौधरी हुंदे सन, उत्थे उन्हां दा हुक्म चलदा सी, लोग उन्हां दी कहणी विच रहिंदे सन, आकी नहीं सन हुंदे। क्योंकि अज भी देखदे आ ना, हुक्मरान दा हुक्म चलदा, उंज ते रब दा हुक्म है ना सारिआं दे उत्ते, सब तो वड्डा हुक्म ते उहदा ही चल रहा है, उस तो उपर तो किसी का हुक्म नहीं है। पर फिर भी दुनियावी पक्ष तो जो आप तकते हाँ देखते हैं, ये दो सिख ने, एक का नाम है भाई चूड़, दूजे सिख का नाम है भाई पुरिया। तो इन्हों दोवां दे नाम के पिछे लाया है चौधरी। ये किसी पिंड के किसी खिते के चौधरी सन दोवें। ये गुरु अर्जन देव जी महाराज जी के सिख हो गए। गुरु अर्जन देव जी दे समय गुरु दरबार विच आए, इन्हां ने बेनती की, कहिंदा गुरु अर्जन देव सतगुरु, असीं आपो अपने इलाके दे चौधरी हाँ, मुखी हाँ, ते रुतबे होण करके अहुदे होण करके सिखी किवें कमाईए। सिखी कमाउण वास्ते ਤਾਂ ਇਹ ਰੁਤਬੇ ਅਹੁਦੇ ਛੱਡਣੇ ਪੈਣਗੇ ਸਾਨੂੰ। ਐਵੇਂ ਸਿੱਖੀ ਦੀ ਘਾਲ ਹੋ ਨਹੀਂ ਸਕਣੀ, ਕਿਉਂਕਿ ਹੁਕਮ ਕਰਨਾ ਨਹੀਂ ਹੈ, ਸਿੱਖੀ ਦੇ ਵਿੱਚ ਹੁਕਮ ਮੰਨਣਾ ਹੈ। ਅਸੀਂ ਹਾਂ ਚੌਧਰੀ, ਅਤੇ ਜਿਸ ਖਿੱਤੇ ਦੇ ਅਸੀਂ ਮੁਖੀ ਹਾਂ ਉੱਥੇ ਸਾਡਾ ਹੁਕਮ ਚੱਲਦਾ ਹੈ। ਫਿਰ ਅਸੀਂ ਕਿਵੇਂ ਕਰੀਏ ਸਿੱਖੀ ਦੀ ਘਾਲ ਕਮਾਈ? ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਇਹਨਾਂ ਨੇ ਬੇਨਤੀ ਕੀਤੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬੜੀ ਸੁੰਦਰ ਗੱਲ ਆਖੀ ਸੀ ਇਹਨਾਂ ਨੂੰ। ਕਹਿਣ ਲੱਗੇ ਭਾਈ ਰੱਬ ਦੇ ਹੁਕਮ ਦੀ ਰਜ਼ਾ ਵਿੱਚ, ਡਰ ਵਿੱਚ, ਭੈ ਵਿੱਚ ਰਹੀਏ ਤਾਂ ਭਾਵੇਂ ਕੋਈ ਅਮੀਰ ਹੋਵੇ, ਭਾਵੇਂ ਕੋਈ ਗਰੀਬ ਹੋਵੇ, ਭਾਵੇਂ ਕੋਈ ਰਾਜਾ ਹੋਵੇ, ਭਾਵੇਂ ਕੋਈ ਬਾਦਸ਼ਾਹ ਹੋਵੇ, ਜੀਵਨ ਉਹਦਾ ਸਫਲ ਹੋ ਜਾਂਦਾ ਹੈ। ਐਸਾ ਗੁਰੂ ਇਤਿਹਾਸ ਵਿੱਚ ਬਹੁਤ ਸਾਰੇ ਥਾਵਾਂ 'ਤੇ ਜ਼ਿਕਰ ਹੈ। ਜਿਵੇਂ ਰਾਜਾ ਜੈ ਸਿੰਘ ਹੋਇਆ, ਜਿਹਦੇ ਬੰਗਲੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗਏ ਸਨ। ਜਦੋਂ ਉਹਦਾ ਭਰਮ ਭੁਲੇਖਾ ਦੂਰ ਹੋ ਗਿਆ ਸੀ, ਅਤੇ ਉਹ ਰਾਜਾ ਹੁੰਦਿਆਂ ਹੋਇਆਂ ਵੀ ਗੁਰੂ ਦਾ ਸਿੱਖ ਸੀ। ਬਾਬਾ ਮੱਖਣ ਸ਼ਾਹ ਲੁਬਾਣਾ ਹੈ, ਬਹੁਤ ਵੱਡਾ ਧਨਾਟ ਹੈ, ਬੜੀ ਵੱਡੀ ਅਮੀਰੀ ਹੈ, ਪਾਣੀ ਵਾਲੇ ਜਹਾਜ਼ ਉਹਦੇ ਚੱਲਦੇ ਸਨ। ਲੇਕਿਨ ਘਾਲ ਵਿੱਚ, ਕਮਾਈ ਵਿੱਚ, ਨਿਮਰਤਾ ਦੇ ਵਿੱਚ ਉਹ ਸਾਰਿਆਂ ਤੋਂ ਅੱਗੇ ਸੀ। ਇੱਕ ਨਾਮ ਆਪਾਂ ਸੁਣਿਆ ਹੋਵੇਗਾ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵੇਲੇ ਭਾਈ ਲੰਗਾਹ ਜੀ ਹੋਏ ਨੇ, ਭਾਈ ਲੰਗਾਹ। ਉਂਝ ਜ਼ਿਕਰ ਹੈ ਕਿ ਇਹ ਪਹਿਲੇ ਗੁਰੂ ਸਾਹਿਬਾਨਾਂ ਦੇ ਸਮੇਂ ਹੀ ਸਿੱਖ ਬਣ ਗਏ ਸੀ ਭਾਈ ਲੰਗਾਹ। ਕਿਸੇ ਨੇ ਲਿਖਿਆ ਇਹ 52 ਪਿੰਡਾਂ ਦਾ ਚੌਧਰੀ ਸੀ, 52 ਪਿੰਡ ਇਹਦੇ ਅਧੀਨ ਆਉਂਦੇ ਸਨ, ਜਿਹਦੇ ਵਿੱਚ ਅੱਜ ਦਾ ਸ਼੍ਰੀ ਤਰਨ ਤਾਰਨ ਸਾਹਿਬ ਵੀ ਆਉਂਦਾ ਹੈ, ਝਬਾਲ ਵੀ ਆਉਂਦਾ ਹੈ, ਐਸਾ ਜ਼ਿਕਰ ਆਉਂਦਾ।
ਇਹ ਸਾਰੇ ਪਿੰਡਾਂ ਦਾ ਚੌਧਰੀ ਸੀ, ਪਰ ਇਹ ਗੁਰੂ ਘਰ ਦਾ ਬੜਾ ਹੀ ਮੁਰੀਦ ਸੀ, ਬੜਾ ਨਿਰਮਾਣ ਸੀ, ਘਾਲ ਕਮਾਈ ਵਿੱਚ ਬੜਾ ਮਹਾਨ ਹੋ ਨਿਬੜਿਆ ਭਾਈ ਲੰਗਾਹ ਜੀ। ਇਤਿਹਾਸ ਨੇ ਇੱਥੋਂ ਤੱਕ ਲਿਖਿਆ ਹੈ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਉਸਾਰੀ ਅਤੇ ਇੰਨੇ ਵੱਡੇ ਸਰੋਵਰ ਦੀ ਸੇਵਾ ਛੋਟਾ ਕੰਮ ਨਹੀਂ ਸੀ, ਬਹੁਤ ਵੱਡਾ ਕੰਮ ਸੀ, ਬਹੁਤ ਵੱਡੀ ਕਮਾਈ ਸੀ। ਔਰ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਵਸਾਉਣ ਵਾਸਤੇ, ਇੰਨੇ ਵੱਡੇ ਸਰੋਵਰ ਦੀ ਸੇਵਾ ਕਰਨ ਵਾਸਤੇ ਜੀ ਤੋੜ ਮਿਹਨਤ ਕੀਤੀ ਸੀ ਭਾਈ ਲੰਗਾਹ ਜੀ ਨੇ। ਇਹ ਭਾਵੇਂ ਕਈ ਪਿੰਡਾਂ ਦਾ ਮਾਲਕ ਹੈ, ਕਈ ਪਿੰਡਾਂ ਦਾ ਚੌਧਰੀ ਹੈ, ਪਰ ਇਹਦੀ ਸੇਵਾ, ਇਹਦੀ ਨਿਰਮਾਣਤਾ, ਇਹਦੀ ਮੁਰੀਦਗੀ ਅੱਜ ਵੀ ਇਤਿਹਾਸ ਦੇ ਪੰਨਿਆਂ ਦੇ ਉੱਤੇ ਲਿਖੀ ਹੋਈ ਹੈ। ਪੁਰੀਆ ਚੂੜ ਚੌਧਰੀ, ਇਹ ਦੋਵੇਂ ਚੌਧਰੀ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਭਾਈ ਤਾਂ ਕੀ ਹੋਇਆ, ਰੱਬ ਦੇ ਭੈ ਵਿੱਚ ਰਹੋ, ਗੁਰੂ ਦੀ ਆਗਿਆ ਵਿੱਚ ਰਹੋ, ਗੁਰੂ ਦੇ ਹੁਕਮ ਵਿੱਚ ਰਹੋ। ਬੜੇ ਸਿੱਖਾਂ ਦਾ ਨਾਮ ਆਉਂਦਾ ਹੈ, ਜਿਹੜੇ ਅਮੀਰ ਸਨ, ਵੱਡੇ ਵੱਡੇ ਸ਼ਾਹੂਕਾਰ ਸਨ, ਵੱਡੇ ਵੱਡੇ ਧਨਾਢ ਸਨ, ਪਰ ਗੁਰੂ ਦੀ ਰਜ਼ਾ ਹੁਕਮ ਆਗਿਆ ਵਿੱਚ ਰਹਿਣ ਵਾਲੇ। ਭਾਈ ਭਗੀਰਥ, ਆਪਾਂ ਥੋੜ੍ਹੇ ਦਿਨ ਪਹਿਲਾਂ ਉਹਦਾ ਇਤਿਹਾਸ ਪੜ੍ਹਿਆ ਹੈ। ਭਾਈ ਭਗੀਰਥ ਮਲਸੀਹਾਂ ਪਿੰਡ ਦਾ ਮੁਖੀ ਚੌਧਰੀ ਸੀ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਿੱਖ ਹੋ ਕੇ ਸਿੱਖੀ ਕਮਾ ਲਈ ਸੀ ਉਹਨੇ। ਭਾਈ ਮਨਸੁੱਖ ਲਾਹੌਰ ਦੇ ਵੱਡੇ ਵਪਾਰੀਆਂ ਵਿੱਚੋਂ ਵੀ ਵੱਡਾ ਸੀ, ਸੰਗਲਾ ਦੀਪ ਤੱਕ ਇਹਦਾ ਵਪਾਰ ਹੁੰਦਾ ਸੀ। ਇਹਨੇ ਵੀ ਗੁਰੂ ਦੇ ਸਨਮੁੱਖ ਹੋ ਕੇ ਸਿੱਖੀ ਕਪਾਈ ਸੀ, ਸਨਮੁੱਖ ਹੋ ਕੇ। ਇਹਦਾ ਨਾਮ ਤਾਂ ਮਨਸੁੱਖ ਸੀ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕੋਲੋਂ ਇਹਦੇ ਮਨ ਨੂੰ ਸੱਚਾ ਸੁੱਖ ਮਿਲ ਗਿਆ ਸੀ, ਸੱਚੇ ਆਨੰਦ ਦੀ ਪ੍ਰਾਪਤੀ ਹੋ ਗਈ ਸੀ। ਇਹ ਕਹਿਣ ਲੱਗੇ, ਸਤਿਗੁਰੂ ਜੀ, ਤੁਸੀਂ ਸਾਡੇ 'ਤੇ ਬੜਾ ਵੱਡਾ ਪਰਉਪਕਾਰ ਕੀਤਾ ਹੈ। ਅਗਲਾ ਨਾਮ ਹੈ ਪੈੜਾ ਦਰਗਾਹ ਦਾਤਾ ਭਾਰਾ, ਭਾਈ ਪੈੜਾ ਜੀ। ਦਰਗਾਹ ਦਾ ਭਾਵ ਹੈ ਗੁਰੂ ਦੀ ਹਜ਼ੂਰੀ, ਗੁਰੂ ਦਾ ਘਰ, ਦਰਗਾਹ ਵੀ ਕਿਹਾ ਜਾਂਦਾ। ਦਰਗਾਹ ਕੇਵਲ ਇਸ ਜੀਵਨ ਤੋਂ ਬਾਅਦ ਦਾ ਨਾਮ ਨਹੀਂ ਹੈ, ਗੁਰੂ ਦੀ ਸੰਗਤ ਨੂੰ, ਗੁਰੂ ਦੇ ਦਰ ਨੂੰ, ਗੁਰੂ ਦੇ ਦੀਵਾਨ ਨੂੰ ਵੀ ਬਾਣੀ ਵਿੱਚ ਕਿਤੇ ਕਿਤੇ ਦਰਗਾਹ ਆਖਿਆ ਹੈ। ਔਰ ਭਾਈ ਗੁਰਦਾਸ ਜੀ ਨੇ ਇੱਥੇ ਕਿਹਾ, ਗੁਰੂ ਦੀ ਦਰਗਾਹ ਵਿੱਚ ਰਹਿਣ ਵਾਲਾ ਸਿੱਖ ਉਹਦਾ ਨਾਮ ਹੈ ਭਾਈ ਪੈੜਾ ਦਾਤਾ ਭਾਰਾ। ਭਾਰਾ ਦਾ ਭਾਵ ਹੈ ਮੰਨਿਆ ਪਰਮੰਨਿਆ, ਦਾਤਾ ਦਾ ਭਾਵ ਕੀ ਹੈ, ਦਾਤੇ ਦੀ ਨਦਰ ਵਿੱਚ ਰਹਿਣ ਵਾਲਾ, ਗੁਰੂ ਦੀ ਹਜ਼ੂਰੀ ਵਿੱਚ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨ ਵਾਲਾ, ਗਰੀਬਾਂ ਦਾ ਭਲਾ ਕਰਨ ਵਾਲਾ, ਲੋੜਵੰਦਾਂ ਦੀ ਸਹਾਇਤਾ ਕਰਨ ਵਾਲਾ ਭਾਈ ਪੈੜਾ। ਇੱਕ ਭਾਈ ਪੈੜਾ ਗੁਰੂ ਨਾਨਕ ਮਹਾਰਾਜ ਜੀ ਅਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਸਮੇਂ ਵੀ ਹੋਇਆ ਹੈ, ਪਰ ਇਹ ਭਾਈ ਪੈੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਹੋਇਆ। ਕਹਿੰਦੇ ਨੇ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕੀਤੀ ਤਾਂ ਕਈ ਐਸੇ ਸਿੱਖਾਂ ਦਾ ਉਹਦੇ ਵਿੱਚ ਵੱਡਾ ਯੋਗਦਾਨ ਸੀ। ਭਾਈ ਪੈੜਾ ਨਾਮੀ ਸਿੱਖ ਨੂੰ ਗੁਰੂ ਅਰਜਨ ਦੇਵ ਜੀ ਨੇ ਸੰਗਲਾ ਦੀਪ ਭੇਜਿਆ ਸੀ। ਸੰਗਲਾ ਦੀਪ, ਸੰਗਲਾ ਦੀਪ ਦਾ ਰਾਜਾ ਗੁਰੂ ਨਾਨਕ ਮਹਾਰਾਜ ਜੀ ਦਾ ਸਿੱਖ ਬਣਿਆ ਸੀ, ਜਿਹਨੂੰ ਮਿਲਣ ਵਾਸਤੇ ਆਪ ਗੁਰੂ ਨਾਨਕ ਮਹਾਰਾਜ ਗਏ ਸਨ। ਸੰਗਲਾ ਦੀਪ ਵਿੱਚ ਗੁਰੂ ਨਾਨਕ ਮਹਾਰਾਜ ਜੀ ਦੇ ਸਮੇਂ ਤੋਂ ਸਿੱਖੀ ਦਾ ਬੀਜ ਬੀਜਿਆ ਗਿਆ ਸੀ। ਗੁਰੂ ਨਾਨਕ ਮਹਾਰਾਜ ਜੀ ਦਾ ਬੀਜਿਆ ਹੋਇਆ ਸਿੱਖੀ ਦਾ ਬੀਜ ਵੱਡਾ ਹੋਇਆ, ਫਲੀਭੂਤ ਹੋਇਆ। ਕਾਬਲ ਦੀ ਸੰਗਤ ਦਾ ਬੜਾ ਜ਼ਿਕਰ ਆਉਂਦਾ ਹੈ। ਕਾਬਲੀ ਸਿੱਖ ਆਮ ਹੀ ਆਪਾਂ ਸੁਣਦੇ ਹਾਂ, ਕਾਬਲ ਦੇ ਸਿੱਖ, ਅਫਗਾਨੀ ਸਿੱਖਾਂ ਦਾ ਜ਼ਿਕਰ ਹੈ। ਇਹ ਬੂਟਾ ਵੀ ਗੁਰੂ ਨਾਨਕ ਮਹਾਰਾਜ ਜੀ ਨੇ ਲਾਇਆ ਸੀ। ਇਸੇ ਤਰ੍ਹਾਂ ਸੰਗਲਾ ਦੀਪ ਵਿੱਚ ਗੁਰੂ ਨਾਨਕ ਮਹਾਰਾਜ ਗਏ ਸੀ।
ਜਦੋਂ ਉਸ ਰਾਜੇ ਦੇ ਅੰਦਰ ਬੜੀ ਤਾਂਘ ਪੈਦਾ ਹੋਈ ਸੀ, ਬੜੀ ਖਿੱਚ ਪੈਦਾ ਹੋਈ ਸੀ ਅਤੇ ਸੰਗਲਾ ਦੀਪ ਦੇ ਬਾਹਰ ਵਾਰ ਜਿਹੜਾ ਸੁੱਕਾ ਹੋਇਆ ਬਾਗ ਸੀ, ਗੁਰੂ ਨਾਨਕ ਮਹਾਰਾਜ ਜੀ ਨੇ ਉੱਥੇ ਚਰਨ ਪਾਏ ਸਨ। ਇਤਿਹਾਸ ਕਹਿੰਦਾ ਉਹ ਰਾਜੇ ਦਾ ਸੁੱਕਾ ਹੋਇਆ ਬਾਗ ਹਰਿਆ ਭਰਿਆ ਹੋ ਗਿਆ ਸੀ। ਬਾਣੀ ਦੇ ਵਿੱਚ ਬੋਲ ਵੀ ਕਿਤੇ ਕਿਤੇ ਐਸਾ ਆ ਜਾਂਦਾ ਹੈ, ਗੁਰ ਵਣ ਤਿੰਨ ਹਰਿਆ ਕੀਤੇ ਹੈ। ਨਾਨਕ ਕਿਹਾ ਮਨੁੱਖ, ਵਣ ਦਾ ਭਾਵ ਜੰਗਲ ਹੁੰਦਾ ਹੈ, ਤ੍ਰਿਣ ਦਾ ਭਾਵ ਹੁੰਦਾ ਹੈ ਸੁੱਕੇ ਹੋਏ ਘਾਹ ਦੇ ਤਿਨਕੇ ਤੀਲੇ। ਗੁਰੂ ਦੀ ਕਿਰਪਾ ਹੋ ਜਾਏ ਤੇ ਸੁੱਕੇ ਹੋਏ ਵਣ ਤੀਲੇ ਹਰੇ ਹੋ ਜਾਂਦੇ ਨੇ। ਨਾਨਕ ਕਿਹਾ ਮਨੁੱਖ, ਮਨੁੱਖ ਕਿਉਂ ਨਾ ਹੋਏਗਾ। ਜੇ ਸੁੱਕੇ ਹੋਏ ਵਣ ਹਰੇ ਹੋ ਸਕਦੇ ਨੇ ਤੇ ਮਨੁੱਖ ਦੇ ਉੱਤੇ ਕਿਉਂ ਨਹੀਂ ਬਖਸ਼ਿਸ਼ ਹੋਏਗੀ। ਉਹ ਰਾਜਾ ਗੁਰੂ ਨਾਨਕ ਮਹਾਰਾਜ ਜੀ ਦਾ ਸਿੱਖ ਬਣਿਆ ਸੀ, ਸਿੱਖੀ ਉੱਥੇ ਗੁਰੂ ਨਾਨਕ ਮਹਾਰਾਜ ਜੀ ਨੇ ਲਾ ਦਿੱਤੀ ਸੀ। ਭਾਈ ਪੈੜਾ ਜੀ ਦਾ ਜ਼ਿਕਰ ਕੀਤਾ ਹੈ ਨਾ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸਿੱਖ ਹੈ। ਇਤਿਹਾਸ ਦੇ ਕੁਝ ਵਿਦਵਾਨਾਂ ਨੇ ਲਿਖਿਆ ਹੈ ਕਿ ਭਾਈ ਪੈੜਾ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਸੰਗਲਾ ਦੀਪ ਭੇਜਿਆ ਸੀ ਇੱਕ ਪੋਥੀ ਲੈਣ ਵਾਸਤੇ। ਹੋ ਸਕਦਾ ਕੋਈ ਗੁਰੂ ਨਾਨਕ ਮਹਾਰਾਜ ਜੀ ਦੇ ਸਮੇਂ ਦੀ ਬਾਣੀ ਦੇ ਕੋਈ ਬੋਲ ਹੋਣਗੇ ਜਿਹੜੇ ਸਤਿਗੁਰੂ ਜੀ ਨੇ ਸੰਗਲਾ ਦੀਪ ਦੇ ਰਾਜੇ ਨੂੰ ਦੱਸੇ ਸਨ, ਆਖੇ ਸਨ ਐਸੇ ਕੋਈ ਬੋਲ। ਉਂਝ ਕੁਝ ਵਿਦਵਾਨਾਂ ਦਾ ਕਥਨ ਹੈ ਇੱਕ ਪੁਰਾਣ ਸੰਗਲੀ ਨਾਮ ਦੀ ਪੋਥੀ ਸੀ ਸੰਗਲਾ ਦੀਪ, ਉਹ ਲੈਣ ਵਾਸਤੇ ਭਾਈ ਪੈੜਾ ਜੀ ਨੂੰ ਭੇਜਿਆ ਗਿਆ ਸੀ ਉਦੋਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲਿਖਵਾਈ ਕਰਨੀ ਸੀ। ਸਤਿਗੁਰੂ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹੁਕਮ ਜਾਰੀ ਕੀਤਾ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਨ ਲੱਗੇ ਹਾਂ, ਸੰਪਾਦਨਾ ਕਰਨ ਲੱਗੇ ਹਾਂ, ਸਾਡੇ ਤੋਂ ਪਹਿਲੇ ਗੁਰੂਆਂ ਦੀ ਜਿੱਥੇ ਜਿੱਥੇ ਕਿਸੇ ਕੋਲ ਬਾਣੀ ਹੈ ਉਹ ਲੈ ਕੇ ਅੰਮ੍ਰਿਤਸਰ ਆਵੇ, ਸਾਡੀ ਬਹੁਤ ਵੱਡੀ ਖੁਸ਼ੀ ਹੋਵੇਗੀ। ਕਿਉਂਕਿ ਬੜੀ ਵੱਡੀ ਲੰਬੀ ਚੌੜੀ ਯਾਤਰਾ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ, ਗੁਰੂ ਅੰਗਦ ਦੇਵ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਦੀ, ਗੁਰੂ ਰਾਮਦਾਸ ਜੀ ਦੀ, ਹਾਲਾਂਕਿ ਗੁਰੂ ਅਰਜਨ ਦੇਵ ਜੀ ਦੇ ਕੋਲ ਇਹ ਬਾਣੀ ਸਾਰੀ ਮੌਜੂਦ ਸੀ, ਫਿਰ ਵੀ ਜਿਨ੍ਹਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਭਾਈ ਪੈੜਾ ਜੀ, ਭਾਈ ਪੁਰੀਆ ਜੀ, ਭਾਈ ਚੂੜ ਜੀ, ਇਹ ਭਾਰੇ ਸਿੱਖ ਹੋਏ, ਗੁਣਵਾਨ ਸਿੱਖ ਪੈਦਾ ਹੋਏ ਸਨ, ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਸਿੱਖ ਸਨ। ਬਾਲਾ ਕਿਸ਼ਨਾ ਝਿੰਗਰਨ ਪੰਡਿਤ ਰਾਏ ਸਭਾ ਸ਼ਿੰਗਾਰਾ, ਅਗਲੇ ਸਿੱਖਾਂ ਦਾ ਨਾਮ ਹੈ ਭਾਈ ਬਾਲਾ ਜੀ, ਭਾਈ ਕ੍ਰਿਸ਼ਨਾ ਜੀ, ਝਿੰਗਰ ਜਾਤ ਦੇ ਸਨ। ਇੱਕ ਪੰਡਿਤ ਰਾਏ ਸੀ, ਇਹ ਪੰਡਿਤ ਬ੍ਰਾਹਮਣ ਜਾਤੀ ਵਿੱਚੋਂ ਸੀ, ਰਾਏ ਦਾ ਨਾਮ ਸੀ। ਇਹ ਗੁਰੂ ਅਰਜਨ ਦੇਵ ਜੀ ਦੀ ਸਭਾ ਦੇ ਸ਼ਿੰਗਾਰ ਸਨ। ਪਹਿਲਾਂ ਕੀ ਆਖਿਆ ਦਰਗਾਹ, ਹੁਣ ਕਹਿ ਦਿੱਤਾ ਸਭਾ, ਕਿਤੇ ਦੀਵਾਨ ਵੀ ਕਹਿ ਦਿੱਤਾ। ਪਹਿਲੀ ਪੰਕਤੀ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਦਰਗਾਹ ਦੇ ਸਿੱਖ, ਹੁਣ ਦੂਜੀ ਪੰਕਤੀ ਵਿੱਚ ਕਹਿੰਦੇ ਨੇ ਸਭਾ ਦੇ ਸ਼ਿੰਗਾਰ। ਸਭਾ, ਸਭਾ ਵੀ ਉਹੀ ਹੈ ਜਿੱਥੇ ਗੁਰੂ ਦੀ ਸਭਾ ਲੱਗੀ ਹੋਈ ਹੈ, ਗੁਰੂ ਦੇ ਕੋਲ ਸਿੱਖ ਬੈਠੇ ਨੇ, ਉਹ ਗੁਰੂ ਦੀ ਸਭਾ। ਗੁਰੂ ਦੀ ਸਭਾ ਦੇ ਸ਼ਿੰਗਾਰ ਭਾਵ ਕਿ ਸੋਹਣੇ ਸਿੱਖ ਕਿਹੜੇ, ਭਾਈ ਬਾਲਾ ਜੀ, ਭਾਈ ਕ੍ਰਿਸ਼ਨਾ, ਝਿੰਗਰਨ ਇਹਨਾਂ ਦੀ ਜਾਤ ਹੈ, ਅਤੇ ਰਾਏ ਪੰਡਿਤ ਬ੍ਰਾਹਮਣ, ਇਹ ਸਾਰੇ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸਭਾ ਲੱਗਦੀ ਹੈ ਉਹਦੇ ਸੋਹਣੇ ਸੁੰਦਰ ਸ਼ਿੰਗਾਰ ਵਾਲੇ ਸਿੱਖ ਹੁੰਦੇ ਨੇ, ਸਜਾਵਟ ਵਾਲੇ। ਜਿਵੇਂ ਕੋਈ ਸ਼ਿੰਗਾਰ ਕਰਦਾ ਨਾ, ਸਜਾਵਟ ਕਰਦਾ, ਚਿਹਰੇ ਮੋਹਰੇ ਦੀ ਚੰਗੇ ਕੱਪੜੇ ਪਹਿਨਦਾ ਸੁੰਦਰ ਦਿਸਣ ਵਾਸਤੇ, ਇਹ ਜਿਹੜੇ ਸਿੱਖ ਨੇ ਇਹ ਗੁਰੂ ਅਰਜਨ ਦੇਵ ਜੀ ਦੀ ਸਭਾ ਦਾ ਸ਼ਿੰਗਾਰ ਹਨ। ਇਹਨਾਂ ਸਿੱਖਾਂ ਦੇ ਕਰਕੇ ਗੁਰੂ ਅਰਜਨ ਦੇਵ ਜੀ ਦੀ ਸੰਗਤ ਰੂਪੀ ਜਿਹੜੀ ਸਭਾ ਹੈ ਉਹ ਹੋਰ ਵੀ ਸੁਹਾਵਣੀ ਹੋ ਜਾਂਦੀ ਹੈ, ਹੋਰ ਵੀ ਸੋਹਣੀ ਹੋ ਜਾਂਦੀ ਹੈ। ਸੁਹੜ ਤਿਲੋਕਾ ਸੂਰਮਾ ਸਿੱਖ ਸਮੁੰਦਾ ਸਨ ਮੁੱਖ ਸਾਰਾ,
ਹੁਣ ਅਗਲੇ ਸਿੱਖਾਂ ਦੇ ਵਿੱਚ ਭਾਈ ਸੂਹੜ ਜੀ ਦਾ ਨਾਮ ਆਇਆ ਹੈ। ਇਹ ਇੱਕ ਜਾਤੀ ਦਾ ਨਾਮ ਸੀ ਸੂਹੜ, ਪਰ ਇਸ ਜਾਤੀ ਗੋਤ ਵਿੱਚੋਂ ਜਿਹੜਾ ਸਿੱਖ ਸੀ ਉਹਦਾ ਨਾਮ ਸੀ ਭਾਈ ਤਿਲੋਕਾ, ਸੂਹੜ ਤਿਲੋਕਾ ਸੂਰਮਾ। ਇਹ ਭਾਈ ਤਿਲੋਕਾ ਸੂਰਮਾ ਸਿੰਘ ਸੀ, ਬਹਾਦਰ ਸੀ, ਭਾਵ ਕਿ ਸਿਪਾਹੀ ਸੀ, ਮੈਦਾਨੇ ਜੰਗ ਵਿੱਚ ਜੂਝਣ ਵਾਲਾ ਸੀ। ਕੁਝ ਵਿਦਵਾਨਾਂ ਨੇ ਭਾਈ ਤਿਲੋਕਾ ਜੀ ਦੇ ਬਾਰੇ ਵਿੱਚ ਲਿਖਿਆ, ਕਹਿੰਦੇ ਇਹ ਗਜਨੀ ਤੋਂ ਆਇਆ ਸੀ। ਗਜਨੀ ਦੇ ਜਿਹੜੇ ਉਸ ਵੇਲੇ ਦੇ ਹਾਕਮ ਸੀ ਉਹਨਾਂ ਦੀ ਇਹ ਫੌਜ ਦੀ ਟੁਕੜੀ ਦੇ ਵਿੱਚ ਸੀ ਭਾਈ ਤਿਲੋਕਾ ਇਹਦਾ ਨਾਮ ਹੈ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੇਂ ਤੋਂ ਇਸ ਇਲਾਕੇ ਵਿੱਚ ਸਿੱਖੀ ਵਸੀ ਹੋਈ ਸੀ। ਭਾਈ ਤਿਲੋਕਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਆਇਆ ਸੀ। ਇਹਨੇ ਗੁਰੂ ਅਰਜਨ ਦੇਵ ਜੀ ਦੇ ਕੋਲੋਂ ਸਿੱਖੀ ਦੇ ਗੁਣ ਸਿੱਖ ਲਏ, ਸਿੱਖੀ ਦੀ ਦਾਤ ਲੈ ਲਈ, ਅਤੇ ਸਤਿਗੁਰੂ ਜੀ ਤੋਂ ਸਿੱਖੀ ਦੀ ਦਾਤ ਲੈ ਕੇ ਇਹ ਗਜਨੀ ਵਾਪਸ ਚਲਾ ਗਿਆ। ਗਜਨੀ ਇਹਦਾ ਘਰ ਸੀ, ਤਿਲੋਕਾ ਇਹਦਾ ਨਾਮ ਸੀ, ਅਤੇ ਸਿਪਾਹੀਆਂ ਦੀ ਫੌਜ ਦੀ ਟੁਕੜੀ ਦੇ ਵਿੱਚ ਭਰਤੀ ਸੀ, ਨੌਕਰ ਸੀ। ਕਹਿੰਦੇ ਨੇ ਸਿੱਖੀ ਇਹਦੇ ਅੰਦਰ ਭਰ ਦਿੱਤੀ ਗੁਰੂ ਅਰਜਨ ਦੇਵ ਜੀ ਨੇ। ਇਹਦੇ ਹਿਰਦੇ ਵਿੱਚ ਸਿੱਖੀ ਦੇ ਗੁਣ ਰੱਖ ਦਿੱਤੇ, ਦਇਆ ਕਰਨੀ, ਖਿਮਾ ਕਰਨੀ, ਜੀਵ ਹੱਤਿਆ ਨਹੀਂ ਕਰਨੀ, ਭਲਾ ਹੀ ਸੋਚਣਾ ਹੈ, ਕਿਸੇ ਦਾ ਦਿਲ ਨਹੀਂ ਦਿਖਾਉਣਾ, ਇਹਦਾ ਜੀਵਨ ਸੀ। ਸਿੱਖੀ ਦੇ ਇਹ ਗੁਣ ਹਨ ਮੂਲ।

ਮੇਰੇ ਕੋਲੋਂ ਇਹਨੂੰ ਬਹੁਤ ਪਛਤਾਵਾ ਲੱਗਾ ਕਿ ਮੇਰੇ ਤੋਂ ਤਾਂ ਬੜਾ ਵੱਡਾ ਗੁਨਾਹ ਹੋ ਗਿਆ ਹੈ, ਪਾਪ ਹੋ ਗਿਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਤਾਂ ਮੈਨੂੰ ਐਸੇ ਕਰਮ ਕਰਨ ਤੋਂ ਵਰਜਿਆ ਸੀ, ਰੋਕਿਆ ਸੀ। ਇਹਨੇ ਪਸ਼ਚਾਤਾਪ ਕੀਤਾ ਭਾਈ ਤਲੋਕਾ ਜੀ ਨੇ। ਇਤਿਹਾਸ ਕਹਿੰਦਾ ਇਹਨੇ ਫਿਰ ਕੀ ਕੀਤਾ, ਜਿਹੜੀ ਆਪਣੀ ਲੋਹੇ ਦੀ ਤਲਵਾਰ ਸੀ ਨਾ, ਫੌਲਾਦੀ ਤਲਵਾਰ, ਉਹਦੀ ਥਾਂ 'ਤੇ ਲੱਕੜ ਦੀ ਤਲਵਾਰ ਰੱਖ ਲਈ ਤਾਂ ਕਿ ਹਾਕਮ ਨੂੰ ਨਾ ਪਤਾ ਲੱਗੇ। ਉਹ ਤਲਵਾਰ ਦਾ ਮੁੱਠਾ ਤਾਂ ਲੋਹੇ ਦਾ ਸੀ ਪਰ ਤਲਵਾਰ ਸੀ ਲੱਕੜ ਦੀ। ਇਹਨੇ ਆਪਣੇ ਮਿਆਨ ਵਿੱਚ ਪਾ ਲਈ ਭੁਲੇਖਾ ਪਾਉਣ ਵਾਸਤੇ, ਅਤੇ ਕੰਮ ਉਵੇਂ ਕਰਦਾ ਰਿਹਾ ਜਿਵੇਂ ਪਹਿਲਾਂ ਕਰਦਾ ਸੀ। ਹੌਲੀ ਹੌਲੀ ਸਮਾਂ ਬਤੀਤ ਹੁੰਦਾ ਗਿਆ। ਕਹਿੰਦੇ ਇਹਦੇ ਨਾਲ ਦੇ ਜਿਹੜੇ ਸਿਪਾਹੀ ਸਨ ਉਹਨਾਂ ਨੂੰ ਸੁੰਦਕ ਲੱਗ ਗਈ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਤਲੋਕੇ ਨਾਮ ਦਾ ਜੋ ਸਿਪਾਹੀ ਹੈ ਇਹਦੇ ਕੋਲ ਫੌਲਾਦੀ ਤਲਵਾਰ ਨਹੀਂ ਹੈ, ਲੋਹੇ ਦੀ ਤਲਵਾਰ ਨਹੀਂ, ਲੱਕੜ ਦੀ ਹੈ। ਇਹਨੇ ਸਿਰਫ ਤਲਵਾਰ ਨੂੰ ਪਕੜਨ ਵਾਲਾ ਜਿਹੜਾ ਮੁੱਠਾ ਹੈ ਉਹੀ ਲੋਹੇ ਦਾ ਰੱਖਿਆ ਹੋਇਆ, ਬਾਕੀ ਤਲਵਾਰ ਤਾਂ ਲੱਕੜ ਦੀ ਹੈ। ਜਿਹੜੇ ਨਾਲ ਦੇ ਸਨ ਨਾ ਈਰਖੂ ਈਰਖਾਲੂ ਬੰਦੇ, ਜਿਹੜੇ ਈਰਖਾ ਰੱਖਦੇ ਸਨ, ਵਿਰੋਧ ਰੱਖਦੇ ਸਨ, ਵੈਰ ਰੱਖਦੇ ਸਨ, ਉਹਨਾਂ ਨੇ ਗਜ਼ਨੀ ਦੇ ਹਾਕਮ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ। ਕਹਿਣ ਲੱਗੇ ਇਹ ਜਿਹੜਾ ਤਲੋਕੇ ਨਾਮ ਦਾ ਸਿਪਾਹੀ ਹੈ ਇਹ ਆਪਣੇ ਆਪ ਨੂੰ ਗੁਰੂ ਦਾ ਸਿੱਖ ਖਵਾਉਂਦਾ ਹੈ ਅਤੇ ਗੁਰੂ ਦੀ ਹੀ ਦਿੱਤੀ ਹੋਈ ਕੋਈ ਬਾਣੀ ਪੜ੍ਹਦਾ ਰਹਿੰਦਾ, ਪਰ ਇਹ ਤੁਹਾਡੇ ਨਾਲ ਇੱਕ ਫਰੇਬ ਕਰ ਰਿਹਾ ਹੈ, ਧੋਖਾ ਕਰ ਰਿਹਾ ਹੈ। ਇਹਦੇ ਕੋਲ ਜਿਹੜੀ ਤਲਵਾਰ ਹੈ ਉਹ ਫੌਲਾਦੀ ਨਹੀਂ ਹੈ, ਉਹ ਲੋਹੇ ਦੀ ਨਹੀਂ ਹੈ, ਉਹ ਤਾਂ ਲੱਕੜ ਦੀ ਹੈ। ਇਹਦੀ ਸ਼ਿਕਾਇਤ ਹੋ ਗਈ ਹਾਕਮ ਦੇ ਕੋਲ। ਕਹਿੰਦੇ ਨੇ ਇੱਕ ਦਿਨ ਹਾਕਮ ਨੇ ਆਪਣੀ ਕਚਹਿਰੀ ਵਿੱਚ ਆਪਣੇ ਦਰਬਾਰ ਵਿੱਚ ਸਾਰੇ ਸਿਪਾਹੀ ਬੁਲਾ ਲਏ ਜਿੰਨੇ ਵੀ ਸਨ। ਸਿੱਧਾ ਭਾਈ ਤਲੋਕੇ ਨੂੰ ਨਹੀਂ ਬੁਲਾਇਆ ਗਿਆ, ਸਾਰੇ ਸਿਪਾਹੀ ਇਕੱਠੇ ਹੋ ਗਏ। ਜਦੋਂ ਭਾਈ ਗੁਰਦਾਸ ਜੀ ਲਿਖਦੇ ਨੇ, ਹੋਰ ਵੀ ਬਹੁਤ ਸਾਰੇ ਇਤਿਹਾਸਕਾਰਾਂ ਨੇ, ਖਾਸ ਕਰਕੇ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਕਥਾ ਲਿਖੀ ਹੈ। ਜਦੋਂ ਸਾਰੇ ਸਿਪਾਹੀ ਇਕੱਠੇ ਹੋ ਗਏ ਤਾਂ ਹਾਕਮ ਨੇ ਹੁਕਮ ਕਰ ਦਿੱਤਾ ਕਿ ਅੱਜ ਮੇਰਾ ਚਿੱਤ ਕਰਦਾ ਤੁਹਾਡੀਆਂ ਸਾਰਿਆਂ ਦੀਆਂ ਇਹ ਤਲਵਾਰਾਂ ਦੇਖੀਆਂ ਜਾਣ, ਕਿਹੋ ਜਿਹੀਆਂ ਨੇ, ਇਹ ਤਿੱਖੀਆਂ ਨੇ ਜਾਂ ਨਹੀਂ ਤਿੱਖੀਆਂ। ਇਹ ਤਾਂ ਇੱਕ ਪਰਖ ਕਰਨੀ ਸੀ ਕਿਉਂਕਿ ਭਾਈ ਤਲੋਕੇ ਦੇ ਬਾਰੇ ਵਿੱਚ ਖਬਰ ਮਿਲੀ ਸੀ ਉਹਦੇ ਕੋਲ ਲੱਕੜ ਦੀ ਤਲਵਾਰ ਹੈ। ਕਹਿੰਦੇ ਵਾਰੀ ਵਾਰੀ ਇਹ ਸਾਰੇ ਸਿਪਾਹੀ ਆਪੋ ਆਪਣੀਆਂ ਤਿੱਖੀਆਂ ਨੁਕੀਲੀਆਂ ਤੇਜ਼ ਧਾਰ ਵਾਲੀਆਂ ਤਲਵਾਰਾਂ ਦਿਖਾਈ ਜਾ ਰਹੇ ਸਨ। ਇੱਧਰ ਭਾਈ ਤਲੋਕੇ ਦੀ ਵਾਰੀ ਵੀ ਆ ਰਹੀ ਸੀ ਤਲਵਾਰ ਦਿਖਾਉਣੀ ਹੈ ਹਾਕਮ ਨੂੰ, ਔਰ ਇਹਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਲਿਆ ਸੀ, ਗਲ ਵਿੱਚ ਪੱਲਾ ਪਾ ਲਿਆ ਸੀ। ਕਹਿਣ ਲੱਗਾ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ, ਤੁਹਾਡੀ ਦਿੱਤੀ ਹੋਈ ਸਿੱਖੀ ਦੇ ਮੁਤਾਬਕ ਹੀ ਮੈਂ ਇਹ ਕੀਤਾ ਸੀ ਕਿ ਲੱਕੜ ਦੀ ਤਲਵਾਰ ਰੱਖ ਲਈ ਸੀ, ਪਰ ਸਤਿਗੁਰੂ ਜੀ ਹੁਣ ਇਸ ਪਰਖ ਦੀ ਘੜੀ ਵਿੱਚ ਤੁਸੀਂ ਮੇਰੀ ਸਹਾਇਤਾ ਕਰਨੀ ਹੈ, ਮੇਰੀ ਪੈਜ ਰੱਖਣੀ ਹੈ, ਮੇਰਾ ਪੜਦਾ ਕੱਜਣਾ ਹੈ। ਜਿਵੇਂ ਬੋਲ ਆਉਂਦਾ ਨਾ, ਜਾਨਕੀ ਪੈਜ ਰੱਖੀ ਕਰਤਾਰੇ, ਫਿਰ ਬੋਲ ਆਏਗਾ ਦੁਸ਼ਟ ਦੂਤ ਪਰਮੇਸ਼ਰ ਮਾਰੇ। ਇਸ ਤਰ੍ਹਾਂ ਦੇ ਬੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬਹੁਤ ਆਉਂਦੇ ਨੇ। ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹਨੇ ਅਰਦਾਸ ਕੀਤੀ। ਜਦੋਂ ਭਾਈ ਤਲੋਕੇ ਦੀ ਵਾਰੀ ਆਈ, ਇਹਨੇ ਆਪਣੀ ਤਲਵਾਰ ਕੱਢੀ, ਉਹ ਤਾਂ ਇੱਕ ਤੇਜ਼ ਧਾਰ ਵਾਲੀ ਤਿੱਖੀ ਅਤੇ ਫੌਲਾਦੀ ਲੋਹੇ ਦੀ ਤਰ੍ਹਾਂ ਚਮਕਦੀ ਹੋਈ ਦਿਖਾਈ ਦੇਣ ਲੱਗ ਪਈ। ਕਹਿੰਦੇ ਨੇ ਇਸ

0: ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਸਿੱਖ ਦਾ ਪੜਦਾ ਆਪ ਹੀ ਕੱਜ ਲਿਆ ਸੀ। ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ, ਬੋਲ ਆਉਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ। ਇਹ ਉਹ ਸਿੱਖ ਹੈ ਭਾਈ ਤਲੋਕਾ ਜਿਹਦਾ ਜ਼ਿਕਰ ਭਾਈ ਗੁਰਦਾਸ ਜੀ ਕਰ ਰਹੇ ਨੇ। ਇਹ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਸਿੱਖ ਹੈ। ਕਹਿੰਦੇ ਤਿਲੋਕਾ ਸੁਹੜ ਸੂਰਮਾ, ਇਹ ਸੂਰਮਾ ਸੀ, ਸੁਹੜ ਜਾਤ ਵਿੱਚੋਂ ਸੀ। ਇਹ ਮਹਾਨ ਸਿੱਖ ਹੋ ਨਿਬੜਿਆ ਸੀ। ਫਿਰ ਕਹਿੰਦੇ ਸਮੁੰਦਾ ਸ੍ਰੇਸ਼ਟ ਸਨਮੁਖ, ਦੂਜਾ ਸਿੱਖ ਕੌਣ ਹੈ? ਸਿੱਖ ਸਮੁੰਦਾ ਸਨਮੁਖ ਸਾਰਾ, ਭਾਈ ਸਮੁੰਦਾ ਜੀ, ਇਹ ਅਗਲੇ ਸਿੱਖ ਦਾ ਨਾਮ ਹੈ ਭਾਈ ਸਮੁੰਦਾ। ਇਹ ਹਰ ਵੇਲੇ ਗੁਰੂ ਦੇ ਸਨਮੁਖ ਰਹਿੰਦਾ ਸੀ। ਸਾਰਾ ਦਾ ਭਾਵ ਕੀ ਹੈ? ਸ੍ਰੇਸ਼ਟ, ਹਰ ਵੇਲੇ ਗੁਰੂ ਦੇ ਸਨਮੁਖ ਰਹਿਣ ਵਾਲਾ ਅੰਦਰੋਂ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਵਾਲੀ ਜਿਹੜੀ ਗਾਥਾ ਹੁੰਦੀ ਹੈ ਬਾਣੀ ਦੇ ਵਿੱਚ, ਭਾਈ ਸਮੁੰਦ ਜੀ ਬੜਾ ਸ੍ਰੇਸ਼ਟ ਸਿੱਖ ਅਤੇ ਗੁਰੂ ਦੇ ਸਨਮੁਖ ਭਾਵ ਕੇ ਹੁਕਮ ਨੂੰ ਅਦੁੱਲੀ ਕਰਨ ਵਾਲਾ ਨਹੀਂ ਸੀ, ਹੁਕਮ ਨੂੰ ਮੰਨਣ ਵਾਲਾ ਸਿੱਖ ਸੀ। ਕੁੱਲਾ ਭੁੱਲਾ ਚੰਗੀਆ ਭਾਗੀਰਥ ਸੋਇਨੀ ਸਚਿਆਰਾ, ਇਹ ਵੀ ਸਿੱਖਾਂ ਦੇ ਨਾਮ ਹੈ। ਭਾਈ ਕੁੱਲਾ ਜੀ, ਭਾਈ ਭੁੱਲਾ ਜੀ, ਭਾਈ ਭਾਗੀਰਥ ਜੀ, ਭਾਈ ਸੋਇਨੀ ਸਚਿਆਰਾ, ਇਹ ਸਚਿਆਰ ਸਿੱਖ ਸਨ, ਸੱਚੇ, ਸੱਚ ਦੀ ਕਸਵੱਟੀ 'ਤੇ ਪੂਰੇ ਹੋਣ ਵਾਲੇ, ਜਿਨ੍ਹਾਂ ਨੇ ਸੱਚ 'ਤੇ ਪਹਿਰਾ ਦਿੰਦਿਆਂ ਹੋਇਆਂ ਆਪਣਾ ਜੀਵਨ ਸਚਿਆਰ ਕਰ ਲਿਆ ਸੀ। ਲਾਲੂ ਬਾਲੂ ਵਿੱਜ ਹਨ ਹਰਖਵੰਤ ਹਰੀਦਾਸ ਪਿਆਰਾ, ਇਹ ਵੀ ਸਿੱਖਾਂ ਦੇ ਹੀ ਨਾਮ ਨੇ, ਭਾਈ ਬਾਲੂ ਜੀ, ਭਾਈ ਲਾਲੂ ਜੀ, ਭਾਈ ਹਰੀਦਾਸ ਜੀ। ਗੁਰੂ ਨੂੰ ਪਿਆਰ ਕਰਨ ਵਾਲੇ, ਗੁਰੂ ਦੇ ਨਾਲ ਪ੍ਰੇਮ ਕਰਨ ਵਾਲੇ, ਦਿਲੋਂ ਮੁਹੱਬਤ ਕਰਨ ਵਾਲੇ ਸੱਚੇ ਸਿੱਖ ਸਨ। ਇਹ ਸਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ। ਧੀਰ ਨਿਹਾਲੂ ਤੁਲਸੀਆ ਬੂਲਾ ਚੰਡੀਆ ਬਹੁ ਗੁਣਿਆਰਾ, ਇਹ ਗੁਣਵਾਨ ਸਨ, ਗੁਣਾਂ ਦੀ ਖਾਣ ਸਨ, ਇਹਨਾਂ ਦੇ ਵਿੱਚ ਗੁਣ ਹੀ ਗੁਣ ਸਨ। ਭਾਈ ਧੀਰੂ ਜੀ, ਭਾਈ ਨਿਹਾਲੀਆ ਜੀ, ਤੁਲਸੀਆ ਜੀ, ਇਹ ਸਾਰੇ ਉਹ ਮਹਾਨ ਸਿੱਖ ਨੇ ਜਿਨ੍ਹਾਂ ਨੇ ਵੱਡੀ ਘਾਲ ਕਮਾਈ ਕੀਤੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ। ਗੋਖੂ ਟੋਡਾ ਮਹਿਤਿਆ ਤੋਤਾ ਮੱਧੂ ਸ਼ਬਦ ਵਿਚਾਰਾ, ਸ਼ਬਦ ਨੂੰ ਵਿਚਾਰਨ ਵਾਲੇ। ਝਾਂਜੂ ਅਤੇ ਮੁਕੰਦ ਹੈ ਕੀਰਤਨ ਕਰੇ ਹਜ਼ੂਰ ਬੇਦਾਰਾ, ਜਿਹੜੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਰਹਿ ਕੇ ਕੀਰਤਨ ਕਰਨ ਵਾਲੇ ਸਨ, ਭਾਈ ਮੁਕੰਦ ਜੀ, ਭਾਈ ਝਾਂਜੂ ਜੀ। ਕਹਿੰਦੇ ਇਹ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਤ ਸੰਗਤ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਕਰਿਆ ਕਰਦੇ ਸਨ, ਕੀਰਤਨ ਦਾ ਗੁਣ ਸੀ ਇਹਨਾਂ ਦੇ ਕੋਲ। ਉਂਝ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਵੀ ਸਿੱਖਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਇਆ ਕਰਦੇ ਸਨ। ਜਦੋਂ ਰਾਗਾਂ ਵਿੱਚ ਬਾਣੀ ਲਿਖੀ ਗਈ ਹੈ, ਇਹ ਰਾਗਾਂ ਦੀ ਤਰਤੀਬ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪ ਰੱਖੀ ਹੈ, ਆਪ ਬੰਨਣੀ ਕੀਤੀ ਹੈ। ਰਾਗ ਰਾਗ ਦੇ ਵਿੱਚ ਬਾਣੀ ਦੀ ਲਿਖਾਈ ਕਰਵਾਈ ਗਈ ਅਤੇ ਗੁਰੂ ਅਰਜਨ ਦੇਵ ਜੀ ਆਪ ਸਾਰੇ ਰਾਗਾਂ ਦੀ ਮੁਹਾਰਤ ਰੱਖਦੇ ਸਨ। ਸਿੱਖਾਂ ਨੂੰ ਰਾਗਾਂ ਦੇ ਰਾਹੀਂ ਕੀਰਤਨ ਸ਼ਰਵਣ ਕਰਾਉਂਦੇ ਸਨ ਗੁਰੂ ਅਰਜਨ ਦੇਵ ਜੀ। ਸਿੱਖ ਸੰਗਤ ਵੀ ਕੀਰਤਨ ਜਾਣਦੀ ਸੀ, ਸਿੱਖ ਵੀ ਕੀਰਤਨ ਕਰ ਲੈਂਦੇ ਸਨ, ਇਹ ਸਿੱਖ ਖਾਸ ਕਰਕੇ। ਇਹਨਾਂ ਨੇ ਇੱਕ ਦਿਨ ਗੁਰੂ ਅਰਜਨ ਦੇਵ ਜੀ ਕੋਲੋਂ ਇਸ ਕੀਰਤਨ ਦੀ ਮਹਿਮਾ ਦੇ ਬਾਰੇ ਗੱਲ ਕੀਤੀ। ਪਾਤਸ਼ਾਹ, ਕੀਰਤਨ ਦੀ ਮਹਾਨਤਾ ਕੀ ਹੈ, ਕੀਰਤਨ ਦੀ ਬਖਸ਼ਿਸ਼ ਕੀ ਹੈ? ਕਵੀ ਸੰਤੋਖ ਸਿੰਘ ਨੇ ਲਿਖਿਆ, ਕੀਰਤਨ ਆਹੇ ਮੇਘ ਕੀ ਵਰਖਾ, ਮੇਘ ਬੱਦਲ ਨੂੰ ਕਹਿੰਦੇ ਨੇ। ਇਹ ਗੁਰੂ ਬਾਣੀ ਦਾ ਜੋ ਕੀਰਤਨ ਹੈ, ਇਹ ਮੇਘ ਦੀ ਵਰਖਾ ਦੀ ਤਰ੍ਹਾਂ ਹੈ, ਬੱਦਲਾਂ ਦੇ ਮੀਂਹ ਦੀ ਤਰ੍ਹਾਂ ਹੈ। ਮੇਘ ਆਉਂਦਾ ਨਾ, ਵਰਖਾ ਕਰਦਾ, ਸਾਰਿਆਂ ਦੇ ਉੱਤੇ ਵਰਖਾ ਹੋ ਜਾਂਦੀ ਹੈ, ਪਹਾੜਾਂ 'ਤੇ ਵੀ ਹੋ ਜਾਂਦੀ ਹੈ, ਨਦੀਆਂ ਨਾਲਿਆਂ ਟੋਭਿਆਂ ਉੱਤੇ, ਟਿੱਬਿਆਂ ਉੱਤੇ ਵਰਖਾ ਬਰਾਬਰ ਹੀ ਹੁੰਦੀ ਹੈ ਬੱਦਲਾਂ ਦੀ। ਮੇਘ ਕਦੇ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਕਿ ਇਹ ਜ਼ਮੀਨ ਉਪਜਾਊ ਨਹੀਂ ਹੈ, ਇਹ ਬੰਜਰ ਭੂਮੀ ਹੈ, ਇਹਦੇ 'ਤੇ ਮੀਂਹ ਨਹੀਂ ਪਾਉਣਾ। ਬੱਦਲਾਂ ਦਾ ਐਸਾ ਸੁਭਾਅ ਨਹੀਂ ਹੈ, ਬੱਦਲ ਦਾ ਸੁਭਾਅ ਐਸਾ ਨਹੀਂ ਕਿ ਜਿਹੜੀ ਉਪਜਾਊ ਭੂਮੀ ਹੈ ਕੇਵਲ ਉੱਥੇ ਹੀ ਮੀਂਹ ਪਾਉਣਾ ਹੈ, ਉੱਥੇ ਹੀ ਪਾਣੀ ਦੇਣਾ ਹੈ, ਉੱਥੇ ਹੀ ਵਰਖਾ ਕਰਨੀ ਹੈ। ਕਿਉਂਕਿ ਭੂਮੀ ਇੱਕ ਤਰ੍ਹਾਂ ਦੀ ਨਹੀਂ ਹੈ, ਜ਼ਮੀਨ ਇੱਕ ਤਰ੍ਹਾਂ ਦੀ ਨਹੀਂ ਹੈ, ਜ਼ਮੀਨ ਦੇ ਕਈ ਰੂਪ ਰੰਗ ਹਨ, ਕਈ ਤਰ੍ਹਾਂ ਦੀ ਹੈ ਜ਼ਮੀਨ। ਇੱਕ ਤਾਂ ਉੱਤਮ ਦਰਜੇ ਦੀ ਜ਼ਮੀਨ ਹੈ, ਜ਼ਰਖੇਜ਼ ਹੈ, ਜਿੱਥੇ ਫਸਲ ਬਹੁਤ ਹੁੰਦੀ ਹੈ, ਖੇਤੀ ਬਹੁਤ ਹੁੰਦੀ ਹੈ, ਉਪਜਾਊ ਭੂਮੀ ਜਿਹਨੂੰ ਆਪਾਂ ਕਹਿ ਸਕਦੇ ਹਾਂ। ਇੱਕ ਨਿਖਿੱਧ ਜ਼ਮੀਨ ਹੁੰਦੀ ਹੈ, ਨਿਖਿੱਧ, ਜਿਹਦੇ ਵਿੱਚ ਕੋਈ ਫਸਲ ਨਹੀਂ ਹੁੰਦੀ, ਬੀਜ ਪਾਈਏ ਅਤੇ ਉਹ ਵੀ ਸੜ ਜਾਂਦਾ ਹੈ। ਮਹਿੰਗੇ ਤੋਂ ਮਹਿੰਗਾ, ਕੀਮਤੀ ਤੋਂ ਕੀਮਤੀ ਬੀਜ ਬੀਜ ਦੇਈਏ ਅਤੇ ਉਹ ਬੀਜ ਉੱਗਦਾ ਨਹੀਂ ਹੈ, ਸੜ ਜਾਂਦਾ। ਕਲਰ ਵਾਲੀ ਬੰਜਰ ਭੂਮੀ, ਕਲਰਾਠੀ ਜ਼ਮੀਨ, ਉਹਦੇ ਪਾਣੀ ਵਿੱਚ ਤੇਜ਼ਾਬ ਹੀ ਤੇਜ਼ਾਬ ਹੁੰਦਾ, ਲੂਣ ਹੀ ਲੂਣ ਹੁੰਦਾ, ਕੌੜਾ ਪਾਣੀ ਹੁੰਦਾ, ਉਹ ਨਿਖਿੱਧ ਜ਼ਮੀਨ ਮੰਨੀ ਗਈ ਹੈ। ਕੋਈ ਫਸਲ ਨਹੀਂ ਉੱਥੇ ਉੱਗਦੀ, ਕੋਈ ਬੀਜ ਨਹੀਂ ਪੁੰਗਰਦਾ। ਲੇਕਿਨ ਬੱਦਲ ਐਸਾ ਨਹੀਂ ਸੋਚਦੇ, ਉਹ ਵਿਤਕਰਾ ਨਹੀਂ ਕਰਦੇ ਕਿ ਇਹ ਨਿਖਿੱਧ ਜ਼ਮੀਨ ਹੈ, ਇਹਦੇ ਵਿੱਚ ਫਸਲ ਨਹੀਂ ਹੁੰਦੀ, ਇਹਦੇ ਵਿੱਚ ਅਨਾਜ ਨਹੀਂ ਉਪਜਦਾ, ਇੱਥੇ ਮੀਂਹ ਨਹੀਂ ਪਾਉਣਾ, ਇੱਥੇ ਵਰਖਾ ਨਹੀਂ ਕਰਨੀ। ਉੱਤੇ ਸਾਰਿਆਂ ਦੇ ਉੱਤੇ ਇੱਕੋ ਜਿਹੀ ਵਰਖਾ ਕਰਦੇ ਨੇ ਬਰਾਬਰ। ਕਵੀ ਸੰਤੋਖ ਸਿੰਘ ਨੇ ਜ਼ਿਕਰ ਕੀਤਾ ਹੈ, ਲਿਖਣਾ ਕੀਤਾ ਹੈ, ਕੀਰਤਨ ਆਹੇ ਮੇਘ ਕੀ ਵਰਖਾ। ਇਹ ਮੇਘ ਦੀ ਵਰਖਾ, ਗੁਰੂ ਨਾਨਕ ਮਹਾਰਾਜ ਜੀ ਨੇ ਐਸਾ ਤਾਂ ਨਹੀਂ ਕੀਤਾ ਕਿ ਵਿਸ਼ੇਸ਼ ਲੋਕਾਂ ਨੂੰ ਹੀ ਕੀਰਤਨ ਦੀ ਦਾਤ, ਕੀਰਤਨ ਸੁਣਾਇਆ ਹੈ। ਖੁੱਲ੍ਹੇ ਰੂਪ ਵਿੱਚ ਗੁਰੂ ਨਾਨਕ ਮਹਾਰਾਜ ਜੀ ਕੀਰਤਨ ਕਰਦੇ ਸਨ। ਅਚਲ ਬਟਾਲੇ ਵਿੱਚ ਵੀ ਗੁਰੂ ਨਾਨਕ ਮਹਾਰਾਜ ਜੀ ਨੇ ਕੀਰਤਨ ਹੀ ਕੀਤਾ ਸੀ। ਜਦੋਂ ਭਾਈ ਗੁਰਦਾਸ ਜੀ ਕਹਿੰਦੇ ਸਗਲੀ ਉਲਟ ਪਈ ਲੋਕਾਈ, ਵੱਡੀ ਹਜ਼ਾਰਾਂ ਦੀ ਗਿਣਤੀ ਵਿੱਚ ਭੀੜ ਸੀ ਉੱਥੇ ਅਚਲ ਬਟਾਲੇ ਦੇ ਮੇਲੇ 'ਤੇ। ਸ਼ਿਵਰਾਤਰੀ ਦਾ ਮੇਲਾ ਲੱਗਦਾ ਸੀ ਉੱਥੇ, ਅੱਜ ਵੀ ਲੱਗਦਾ। ਅਤੇ ਖਾਸ ਕਰਕੇ ਜਿਹੜੇ ਸ਼ਿਵ ਭਗਤ ਹੁੰਦੇ, ਸ਼ਿਵ ਭਗਤ, ਉਹ ਸ਼ਿਵਰਾਤਰੀ ਦੇ ਮੇਲੇ 'ਤੇ ਜਾਂਦੇ ਸਨ। ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਲੋਕਾਂ ਦੀ ਭੀੜ ਹੁੰਦੀ ਸੀ। ਇਹ ਤਾਂ ਪਹਿਲੀ ਵਾਰੀ ਹੋਇਆ ਅਚਾਨਕ ਹੀ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਾ ਪਹੁੰਚੇ, ਉਹਨਾਂ ਨੇ ਐਸਾ ਕੀਰਤਨ ਕੀਤਾ। ਜਿਹੜੀ ਲੋਕਾਈ ਸੀ ਨਾ, ਵੱਡੀ ਗਿਣਤੀ ਵਿੱਚ ਉੱਥੇ ਲੋਕ ਆਏ ਹੋਏ ਸਨ, ਭਾਈ ਗੁਰਦਾਸ ਜੀ ਦੇ ਕਹਿਣ ਦੇ ਮੁਤਾਬਕ ਉਹ ਸਾਰੀ ਲੋਕਾਈ ਗੁਰੂ ਨਾਨਕ ਮਹਾਰਾਜ ਜੀ ਵੱਲ ਉਲਟ ਪਈ, ਉੱਧਰ ਆ ਗਏ। ਅਤੇ ਜਿਹੜੇ ਜੋਗੀ ਬੈਠੇ ਹੋਏ ਸਨ, ਸ਼ਿਵ ਭਗਤ ਬੈਠੇ ਹੋਏ ਸਨ, ਉਹਨਾਂ ਦੇ ਆਲੇ ਦੁਆਲੇ ਜਿਹੜੇ ਬੈਠੇ ਸੀ ਲੋਕ, ਉਹ ਉੱਠ ਕੇ ਇੱਧਰ ਆ ਗਏ ਗੁਰੂ ਨਾਨਕ ਮਹਾਰਾਜ। ਉੱਥੇ ਫਿਰ ਇਹਨਾਂ ਨੇ ਝਗੜਾ ਵੀ ਕੀਤਾ, ਗੁੱਸਾ ਵੀ ਕੀਤਾ, ਕ੍ਰੋਧ ਵੀ ਕੀਤਾ, ਇਸ ਤਰ੍ਹਾਂ ਦੇ ਬੋਲ ਆਉਂਦੇ ਨੇ। ਬ੍ਰਾਹਮਣ ਖੱਤਰੀ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਬੱਦਲ ਦੀ ਤਰ੍ਹਾਂ ਵਰਖਾ ਹੈ ਗੁਰਬਾਣੀ ਕੀਰਤਨ ਦੀ। ਇਹ ਉਪਦੇਸ਼ ਭਾਈ ਮੁਕੰਦ ਜੀ ਨੂੰ ਦੇ ਰਹੇ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ, ਭਾਈ ਮੁਕੰਦ ਜੀ ਨੂੰ। ਆਪਾਂ ਗੁਰੂ ਨੂੰ ਮੇਘ ਦੇ ਰੂਪ ਵਿੱਚ ਵੀ ਬਾਣੀ ਵਿੱਚ ਕਈ ਵਾਰੀ ਪੜ੍ਹਦੇ ਹਾਂ। ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੈ ਨੂੰ ਫੁਰਮਾਨ ਹੋਵਾ ਬਰਸੋ ਕਿਰਪਾ ਧਾਰ। ਗੁਰੂ ਮੇਘ ਹੈ, ਗੁਰੂ ਬੱਦਲ ਹੈ, ਅਤੇ ਹੁਕਮ ਹੁੰਦਾ ਹੈ ਪਰਮਾਤਮਾ ਦਾ ਕਿ ਇੱਕ ਬਬੀਹਾ ਅੰਮ੍ਰਿਤ ਵੇਲੇ ਉੱਠ ਕੇ ਪੁਕਾਰ ਕਰ ਰਿਹਾ ਹੈ, ਉਹਨੂੰ ਪਾਣੀ ਦੀ ਪਿਆਸ ਲੱਗੀ ਹੈ, ਉਹਨੂੰ ਨਾਮ ਦੇ ਜਲ ਦੀਆਂ ਬੂੰਦਾਂ ਦੀ ਲੋੜ ਹੈ, ਉਹਨੂੰ ਇਹ ਜਲ ਦੇਣਾ ਹੈ ਨਾਮ ਦਾ ਜਲ। ਗੁਰੂ ਮੇਘ ਫਿਰ ਕਿਰਪਾ ਕਰਕੇ ਵਰਖਾ ਕਰਦਾ, ਸਾਰੀਆਂ ਥਾਵਾਂ 'ਤੇ ਹੀ ਵਰਖਾ ਹੁੰਦੀ ਹੈ, ਬਰਾਬਰ ਹੀ ਵਰਖਾ ਹੁੰਦੀ ਹੈ, ਊਚ ਨੀਚਤਾ ਦਾ ਭਿੰਨ ਭੇਦ ਬਿਲਕੁਲ ਨਹੀਂ ਹੁੰਦਾ। ਭਾਈ ਮੁਕੰਦੂ ਜੀ ਨੇ ਇਹ ਬੋਲ ਗੁਰੂ ਅਰਜਨ ਦੇਵ ਜੀ ਕੋਲੋਂ ਸੁਣੇ ਅਤੇ ਇਹਦੇ ਉੱਤੇ ਗਹਿਰਾ ਅਸਰ ਹੋਇਆ ਗੁਰੂ ਅਰਜਨ ਦੇਵ ਜੀ ਦੇ ਬੋਲਾਂ ਦਾ। ਕੁਝ ਗੱਲਾਂ ਇੰਨੀਆਂ ਗੈਰ ਗੰਭੀਰ ਹੁੰਦੀਆਂ ਨੇ, ਸਾਡੇ ਹਿਰਦੇ ਉੱਤੇ ਉਹਨਾਂ ਦੀ ਕੋਈ ਚੋਟ ਵੱਜਦੀ ਹੈ, ਇੰਨਾ ਅਸਰ ਹੁੰਦਾ ਹੈ ਉਹਨਾਂ ਬੋਲਾਂ ਦੇ ਨਾਲ, ਜੀਵਨ ਤਬਦੀਲ ਹੋ ਜਾਂਦਾ, ਜ਼ਿੰਦਗੀ ਤਬਦੀਲ ਹੋ ਜਾਂਦੀ ਹੈ। ਕਬੀਰ ਸਾਹਿਬ ਜੀ ਦੇ ਬੋਲ ਜਾਂ ਹੋਰ ਭਗਤਾਂ ਦੀ ਬਾਣੀ ਦੇ ਬੋਲ ਆਉਂਦੇ ਨੇ, ਕਬੀਰ ਸਤਿਗੁਰ ਸੂਰਮੇ ਵਾਹਿਆ ਬਾਣ ਜੋ ਏਕ, ਲਾਗਤ ਹੀ ਭੁਇ ਗਿਰ ਭਰਿਆ ਪਰਾ ਕਰੇ ਜੇ ਛੇਕ। ਹੰਕਾਰ ਦਾ ਮਰਨਾ ਹੋ ਗਿਆ ਗੁਰੂ ਦੇ ਬੋਲਾਂ ਦੇ ਤਿੱਖੇ ਤੀਰ ਦੇ ਨਾਲ। ਭਾਈ ਮੁਕੰਦੂ ਜੀ ਇੰਨੇ ਮੁਰੀਦ ਹੋ ਗਏ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਮਾਨੋ ਭੌਰੇ ਬਣ ਗਏ। ਜਿਵੇਂ ਇੱਕ ਭੌਰਾ ਹੁੰਦਾ ਜਿਹੜਾ ਫੁੱਲਾਂ ਦੇ ਉੱਤੇ ਮੰਡਰਾਉਂਦਾ, ਫੁੱਲਾਂ ਦਾ ਰਸ ਮਾਣਦਾ ਹੈ, ਸੁਗੰਧੀ ਦੇ ਨਾਲ ਉਹਦੀ ਪ੍ਰੀਤ ਬਣ ਜਾਂਦੀ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਆ ਜਾਂਦੀਆਂ ਹਨ। ਆਪਣੇ ਆਪ ਨੂੰ ਮਿਟਾ ਦੇਣਾ, ਆਪਣੇ ਆਪ ਨੂੰ ਨਿਸ਼ਾਵਰ ਕਰ ਦੇਣਾ। ਇੱਕ ਕਬੀਰ ਸਾਹਿਬ ਦੀ ਬਾਣੀ ਦੇ ਵਿੱਚ ਸ਼ਬਦ ਹੈ, ਕਰਵਟ ਭਲਾ ਨਾ ਕਰਵਤ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਾਂ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਜੋ ਤਨ ਚੀਰ ਤਾਂ ਅੰਗ ਨਾ ਮੋਰੋ, ਪਿੰਡ ਪਰੇ ਤਾਂ ਪ੍ਰੀਤ ਨਾ ਤੋਰੋ। ਕਬੀਰ ਜੀ ਨੇ ਕਿੰਨੀ ਸੁੰਦਰ ਗੱਲ ਆਖੀ ਹੈ, ਕਿੰਨੀ ਸੁੰਦਰ। ਇੱਕ ਆਖਿਆ ਕਰਵਟ, ਦੂਜਾ ਹੈ ਕਰਵਤ। ਕਰਵਟ ਹੁੰਦੀ ਹੈ ਪਿੱਠ ਕਰਨੀ, ਆਪਾਂ ਕਹਿੰਦੇ ਕਰਵਟ ਪਰਤੀ, ਪਿੱਠ ਕਰ ਲਈ ਕਰਵਟ ਉਹਨੂੰ ਕਹਿੰਦੇ ਨੇ। ਪਰ ਜਦੋਂ ਤੱਤੇ ਦੇ ਨਾਲ ਹੁੰਦਾ ਨਾ ਕਰਵਤ, ਉਹਦਾ ਭਾਵ ਹੁੰਦਾ ਆਰਾ। ਇੱਕ ਅੱਖਰ ਦੇ ਨਾਲ ਹੀ ਅਰਥ ਬਦਲ ਜਾਂਦੇ ਹਨ, ਤਬਦੀਲੀ ਆ ਜਾਂਦੀ ਹੈ। ਜਦੋਂ ਕਰਵਤ ਤੱਤੇ ਨਾਲ ਹੋਵੇਗਾ ਉਹਦਾ ਅਰਥ ਹੋਵੇਗਾ ਆਰਾ, ਅਤੇ ਜਦੋਂ ਕਰਵਟ ਹੋਏਗਾ ਟੈਂਕੇ ਨਾਲ ਉਹਦਾ ਅਰਥ ਹੈ ਕਰਵਟ ਲੈ ਲੈਣੀ, ਪਿੱਠ ਕਰ ਲੈਣੀ। ਇਹ ਦੋਵੇਂ ਸ਼ਬਦ ਨੇ ਭਗਤ ਕਬੀਰ ਜੀ ਦੇ ਇਸ ਬੋਲ ਦੇ ਅੰਦਰ। ਕਹਿੰਦੇ ਕਰਵਟ ਭਲਾ, ਕਰਵਤ ਭਲਾ ਨਾ ਕਰਵਟ ਤੇਰੀ, ਮੈਨੂੰ ਤੇਰੀ ਕਰਵਟ ਚੰਗੀ ਨਹੀਂ ਲੱਗਦੀ, ਕਰਵਤ ਦੇ ਨਾਲ ਭਾਵੇਂ ਮੈਨੂੰ ਚੀਰ ਦਿੱਤਾ ਜਾਏ, ਆਰਾ ਤੇ ਮੈਂ ਸਹਿਣ ਕਰ ਲਵਾਂਗਾ। ਕਬੀਰ ਸਾਹਿਬ ਕਹਿੰਦੇ ਆਰੇ ਦੇ ਨਾਲ ਮੈਨੂੰ ਚੀਰ ਦਿੱਤਾ ਜਾਏ, ਆਰੇ ਦੇ ਚੀਰਨ ਦਾ ਦੁੱਖ ਮੈਂ ਸਹਿਣ ਕਰ ਲਵਾਂਗਾ, ਪਰ ਤੇਰੇ ਪਿੱਠ ਮੇਰੇ ਵੱਲ ਹੋ ਜਾਏ, ਕਰਵਟ ਮੇਰੇ ਵੱਲ ਹੋ ਜਾਏ, ਇਹ ਮੇਰੇ ਕੋਲੋਂ ਨਹੀਂ ਸਹਾਰੀ ਜਾਣੀ। ਲਾਗ ਗਲੇ ਸੁਣ ਬੇਨਤੀ ਮੇਰੀ, ਇਹ ਮੇਰੀ ਬੇਨਤੀ ਹੈ, ਇਹ ਮੇਰੀ ਅਰਜ਼ੋਈ ਹੈ, ਮੈਨੂੰ ਆਪਣੇ ਗਲੇ ਨਾਲ ਲਗਾ ਲਓ। ਫਿਰ ਅਗਲਾ ਬੋਲ ਹੈ, ਭਗਤ ਕਬੀਰ ਜੀ ਕਹਿੰਦੇ ਜੇ ਤੂੰ ਤਨ ਚੀਰ ਦੇਵੇਂ ਤਾਂ ਅੰਗ ਨਾ ਮੋਰੋ, ਜੋ ਤਨ ਚੀਰ ਹੈ ਤਾਂ ਅੰਗ ਨਾ ਮੋਰੋ। ਜੇ ਮੇਰਾ ਸਰੀਰ ਚੀਰਿਆ ਜਾਏ ਮੈਂ ਪਿੱਛੇ ਨਹੀਂ ਹਟਾਂਗਾ, ਪਿੰਡ ਪਰੋ ਤਾਂ ਪ੍ਰੀਤ ਨਾ ਤੋਰੋ। ਪਿੰਡ ਦਾ ਅਰਥ ਸਰੀਰ ਹੀ ਹੁੰਦਾ, ਮੈਂ ਪ੍ਰੀਤ ਨਹੀਂ ਤੋੜਾਂਗਾ, ਮੇਰੀ ਇੰਨੀ ਪ੍ਰੀਤ ਹੈ ਤੇਰੇ ਨਾਲ, ਰੱਬ ਜੀ ਦੇ ਨਾਲ, ਪਰਮਾਤਮਾ ਦੇ ਨਾਲ। ਸਾਰੇ ਭਗਤਾਂ ਦੀ ਬਾਣੀ ਲਗਭਗ ਇਹੀ ਗੱਲ ਕਰਦੀ ਹੈ, ਪ੍ਰੇਮ ਦੀ ਗੱਲ ਕਰਦੀ ਹੈ, ਪ੍ਰੀਤ ਦੀ ਗੱਲ ਕਰਦੀ ਹੈ, ਭਾਵਨਾ ਦੀ ਗੱਲ ਕਰਦੀ ਹੈ। ਫਿਰ ਭਾਈ ਗੁਰਦਾਸ ਕਹਿੰਦੇ ਸਾਧ ਸੰਗਤ ਪ੍ਰਗਟ ਪਹਾਰਾ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਜਿਹੜੀ ਸਾਧ ਸੰਗਤ ਹੈ ਉਹ ਤੇ ਪ੍ਰਗਟ ਰੂਪ ਵਿੱਚ ਹੈ, ਗੁੱਝੀ ਨਹੀਂ ਹੈ, ਲੁਕਵੀਂ ਸੰਗਤ ਨਹੀਂ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ। ਲੋਕ ਛਿਪ ਕੇ ਬਹਿਣ ਵਾਲੀ ਸੰਗਤ ਨਹੀਂ ਹੈ, ਭਾਵ ਕਿ ਖੁੱਲ੍ਹੀ ਪੰਡਾਲ ਵਾਲੀ, ਇਹਦੇ ਵਿੱਚ ਕੋਈ ਵੀ ਆ ਜਾਏ ਇਹਦਾ ਤੇਜ ਪ੍ਰਤਾਪ ਹੀ ਇੰਨਾ ਹੈ, ਕਿਸੇ ਜਾਤੀ ਮਜ਼ਹਬ ਦਾ ਜੀਵ ਆ ਜਾਏ ਗੁਰੂ ਅਰਜਨ ਦੇਵ ਜੀ ਦੀ ਸੰਗਤ ਸਾਰਿਆਂ ਦਾ ਭਲਾ ਕਰ ਦਿੰਦੀ ਹੈ, ਸਾਰਿਆਂ ਦਾ ਪਰ ਉਪਕਾਰ ਕਰ ਦਿੰਦੀ ਹੈ, ਸਾਰਿਆਂ ਉੱਤੇ ਕਿਰਪਾ ਹੋ ਜਾਂਦੀ ਹੈ। ਸੰਗਤ ਵਿੱਚ ਮੰਤਰ ਮੁਗਧ ਹੋ ਕੇ ਗੁਰੂ ਦੇ ਬੋਲਾਂ ਦੇ ਨਾਲ ਜੁੜਨ ਕਰਕੇ ਵੱਡੀਆਂ ਵੱਡੀਆਂ ਅਵਸਥਾਵਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਵੱਡੇ ਮਰਤਬੇ ਮਿਲ ਜਾਂਦੇ ਨੇ, ਜਿਸ ਤਰ੍ਹਾਂ ਆਪਾਂ ਰੋਜ਼ ਪੜ੍ਹਦੇ ਹਾਂ, ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁੱਖ ਸਲਾਹਣ ਮੰਦ, ਸੁਣਿਆ ਯੋਗ ਜੁਗਤ ਤਨ ਭੇਦ, ਸੁਣਿਆ ਸ਼ਾਸਤ ਸਿਮਰਤ ਵੇਦ। ਇਹ ਹੁਣ ਕੀ ਹੈ? ਈਸ਼ਰ ਕਿਹਨੂੰ ਕਹਿੰਦੇ ਨੇ, ਬਰਮਾ ਕਿਹਨੂੰ ਕਹਿੰਦੇ ਨੇ, ਇੰਦ ਕਿਹਨੂੰ ਕਹਿੰਦੇ ਨੇ? ਇਹ ਦੇਵਤਿਆਂ ਦੇ ਨਾਮ ਨੇ, ਵੱਡੇ ਦੇਵਤੇ, ਤਿੰਨ ਵੱਡੇ ਦੇਵਤੇ। ਈਸ਼ਰ ਸ਼ਿਵਜੀ ਦਾ ਨਾਮ ਹੈ, ਬਰਮਾ ਜੀ ਦਾ ਨਾਮ ਹੈ, ਇੰਦ ਇੰਦਰ ਦਾ ਨਾਮ ਹੈ। ਸੁਣਿਆ ਈਸ਼ਰ ਬਰਮਾ ਇੰਦ, ਫਿਰ ਅੱਗੇ ਆਏਗਾ ਬੋਲ ਮੁੱਖ ਸਲਾਹਣ ਮੰਦ। ਗੁਰੂ ਦਾ ਬੋਲ ਸੁਣ ਕਰਕੇ ਮੁੱਖ ਦੇ ਵਿੱਚੋਂ ਸਿਫਤ ਸਲਾਹ ਕਰਨ ਲੱਗ ਪੈਂਦਾ ਹੈ ਜੀਵ। ਮੰਦੀ ਬੁੱਧੀ ਵਾਲਾ, ਕੌੜੇ ਬੋਲ ਬੋਲਣ ਵਾਲਾ, ਮੰਦੀ ਮਤ ਵਾਲਾ ਵੀ ਸਿਫਤ ਸਲਾਹ ਕਰਨ ਲੱਗ ਪੈਂਦਾ ਹੈ ਜਦੋਂ ਉਹਦੇ ਕੰਨਾਂ ਵਿੱਚ ਗੁਰੂ ਦੇ ਅੰਮ੍ਰਿਤਮਈ ਬਾਣੀ ਦੇ ਬੋਲ ਪੈਂਦੇ ਹਨ। ਫਿਰ ਕੀ ਕਹਿੰਦੇ? ਯੋਗ ਜੁਗਤ ਤਨ ਭੇਦ। ਸੁਣ ਕਰਕੇ ਕੀ ਹੁੰਦਾ? ਜਿਹੜੀਆਂ ਜੁਗਤੀਆਂ ਯੋਗੀਆਂ ਕੋਲ ਹੁੰਦੀਆਂ ਨੇ, ਅੱਜ ਯੋਗ ਸਿਖਾਇਆ ਜਾਂਦਾ ਨਾ, ਯੋਗਾ ਜਿਹਨੂੰ ਕਹਿ ਦਿੰਦੇ, ਇਹ ਉਦੋਂ ਵੀ ਸੀ, ਗੁਰੂ ਨਾਨਕ ਮਹਾਰਾਜ ਜੀ ਦੇ ਸਮੇਂ ਵੀ ਸੀ, ਉਸ ਤੋਂ ਪਹਿਲਾਂ ਵੀ ਸੀ। ਸਰੀਰ ਦੇ ਡੂੰਘੇ ਭੇਦ ਯੋਗੀ ਲੋਕ ਜਾਣਦੇ ਸਨ। ਉਦੋਂ ਵੀ ਉਹਨਾਂ ਨੇ ਸਰੀਰ ਦੇ ਅੰਦਰ ਜਿਹੜੀਆਂ ਨਾੜੀਆਂ ਚੱਲਦੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ, ਕੋਈ ਕਹਿੰਦਾ ਸੀ 72,000 ਨਾੜੀ ਹੈ ਇਸ ਸਰੀਰ ਦੇ ਵਿੱਚ, ਐਸਾ ਜ਼ਿਕਰ ਹੈ ਬਾਣੀ ਦੇ ਵਿੱਚ। ਕਿਹੜਾ ਪਿੰਗਲਾ, ਐਸੀਆਂ ਨਾੜੀਆਂ ਦੀ ਖੋਜ ਯੋਗੀ ਲੋਕਾਂ ਨੇ ਕੀਤੀ ਸੀ। ਯੋਗ ਜੁਗਤ ਤਨ ਭੇਦ, ਤਨ ਸਰੀਰ ਦਾ ਨਾਮ ਹੈ। ਇਸ ਸਰੀਰ ਦੀ ਬਣਤਰ ਦੇ ਗੁੱਝੇ ਭੇਦ ਯੋਗੀਆਂ ਨੂੰ ਆਉਂਦੇ ਸਨ, ਹੋਰ ਕਿਸੇ ਨੂੰ ਵੀ ਨਹੀਂ ਸਨ। ਸਰੀਰਕ ਭੇਦ ਜਿਹੜੇ ਹਨ, ਕਿਵੇਂ ਕਿਵੇਂ ਸਰੀਰ ਦੇ ਅੰਦਰ ਨਾੜੀਆਂ ਹਨ, ਇਹ ਯੋਗੀਆਂ ਦੇ ਕੋਲ ਜੁਗਤੀ ਸੀ। ਉਸ ਜੁਗਤੀ ਦੇ ਨਾਲ ਇਹ ਯੋਗੀ ਸਰੀਰ ਦੇ ਭੇਦ ਰਮਜ ਇਹਦੀ ਪਹਿਚਾਣ ਕਰ ਲੈਂਦੇ ਸਨ। ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ, ਸਿੱਖ ਦੇ ਅੰਦਰ ਇਹ ਗੁਣ ਆ ਜਾਂਦਾ ਹੈ ਜਦੋਂ ਉਹ ਗੁਰੂ ਦਾ ਨਾਮ ਸੁਣਦਾ ਹੈ, ਯੋਗ ਜੁਗਤ ਤਨ ਭੇਦ, ਫਿਰ ਸ਼ਾਸਤ ਸਿਮਰਤ ਵੇਦ ਅੱਗੇ ਆਏਗਾ ਬੋਲ। ਸ਼ਾਸਤ ਕਹਿੰਦੇ ਧਾਰਮਿਕ ਗ੍ਰੰਥਾਂ ਨੂੰ, ਸ਼ਾਸਤ ਸਿਮਰਤ, ਸਿਮਰਤੀਆਂ ਵੀ ਹਿੰਦੂ ਧਰਮ ਦੇ ਗ੍ਰੰਥਾਂ ਦਾ ਨਾਮ ਹੈ, ਵੇਦ ਇਹ ਸਾਰੇ ਉਹ ਗ੍ਰੰਥ ਨੇ। ਇਹ ਸਾਰੇ ਗ੍ਰੰਥਾਂ ਦਾ ਅਧਿਐਨ ਕਰਨ ਵਾਸਤੇ ਕਈ ਜ਼ਿੰਦਗੀਆਂ ਲੱਗ ਜਾਂਦੀਆਂ ਨੇ, ਇੱਕ ਜੀਵਨ ਦੇ ਵਿੱਚ ਇਹ ਸਾਰੇ ਗ੍ਰੰਥ ਨਹੀਂ ਪੜ੍ਹੇ ਜਾ ਸਕਦੇ। ਇਹਨਾਂ ਸਾਰੇ ਗ੍ਰੰਥਾਂ ਦਾ ਅਧਿਐਨ ਇੱਕੋ ਜ਼ਿੰਦਗੀ ਵਿੱਚ, ਇੱਕੋ ਜਨਮ ਵਿੱਚ ਨਹੀਂ ਕੀਤਾ ਜਾ ਸਕਦਾ, ਬਹੁਤ ਔਖਾ ਹੈ। ਇੰਨੇ ਜ਼ਿਆਦਾ ਗ੍ਰੰਥ ਨੇ ਧਰਮ ਦੇ ਨਾਮ 'ਤੇ, ਧਾਰਮਿਕ ਗ੍ਰੰਥ ਕੋਈ ਅੰਤ ਨਹੀਂ ਹੈ, ਬੇਅੰਤ ਨੇ ਗ੍ਰੰਥ। ਇੱਕ ਜਨਮ ਵਿੱਚ ਤਾਂ ਉਹਨਾਂ ਨੂੰ ਪੜ੍ਹਿਆ ਹੀ ਨਹੀਂ ਜਾ ਸਕਦਾ, ਉਹਨਾਂ ਦਾ ਅਧਿਐਨ ਕੀਤਾ ਹੀ ਨਹੀਂ ਜਾ ਸਕਦਾ। ਲੇਕਿਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਨਾਮ ਨੂੰ ਸੁਣ ਕਰਕੇ, ਨਾਮ ਦੀ ਇੰਨੀ ਤਾਕਤ ਹੈ, ਇੰਨੀ ਬਰਕਤ ਹੈ ਕਿ ਇਹ ਜਿੰਨੇ ਵੀ ਸ਼ਾਸਤ ਹਨ, ਸਿਮਰਤੀਆਂ ਹਨ, ਭੇਦ ਹਨ, ਵੇਦ ਹਨ, ਇਹਨਾਂ ਸਾਰਿਆਂ ਦਾ ਗਿਆਨ ਉਹਦੇ ਅੰਦਰ ਆ ਜਾਂਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਸੰਗਤ ਵਿੱਚ ਇਹ ਸਾਰੇ ਗੁਣ ਸਨ। ਗੁਰੂ ਅਰਜਨ ਦੇਵ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕੀਤੀ, ਸੰਪਾਦਨਾ ਕੀਤੀ, ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ, ਗੁਰੂ ਅਮਰਦਾਸ, ਕਿਉਂਕਿ ਗੁਰੂ ਅੰਗਦ ਦੇਵ ਜੀ ਦੇ ਇਕੱਲੇ ਸਲੋਕ ਹੀ ਸਨ ਵਾਰਾਂ ਵਿੱਚ, ਫਿਰ ਗੁਰੂ ਰਾਮਦਾਸ ਜੀ ਦੀ ਬਾਣੀ, ਫਿਰ ਆਪਣੀ ਬਾਣੀ, ਫਿਰ ਅੱਗੇ ਭਗਤਾਂ ਦੀ ਬਾਣੀ ਵਿੱਚ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਦੀ ਬਾਣੀ, ਭਗਤ ਰਵਿਦਾਸ ਜੀ ਦੀ ਬਾਣੀ, ਬਾਕੀ ਭਗਤਾਂ ਦੀ ਬਾਣੀ, ਇੱਕ ਲੜੀ ਜਿਵੇਂ ਮਾਲਾ ਦੇ ਮਣਕੇ, ਕਈ ਢੰਗ ਤਰੀਕਿਆਂ ਦੇ ਨਾਲ ਇਹ ਵਿਧੀ ਵਿਧਾਨ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਰਚਿਆ ਗਿਆ ਹੈ। ਰਾਗਾਂ ਦੀ ਤਰਤੀਬ ਦਿੱਤੀ ਗਈ, ਸ਼ਬਦਾਂ ਦੀ ਤਰਤੀਬ ਦਿੱਤੀ ਗਈ, ਬੜਾ ਧਿਆਨ ਰੱਖਿਆ ਗਿਆ। ਦੁਨੀਆਂ ਦੇ ਬਹੁਤ ਗ੍ਰੰਥ ਪੁਰਾਣੇ ਹੋ ਗਏ, ਅਲੋਪ ਹੋ ਗਏ, ਸਮੇਂ ਦੇ ਵੇਗ ਦੇ ਵਿੱਚ ਉਹ ਵਹਿ ਗਏ। ਉਹਨਾਂ ਗ੍ਰੰਥਾਂ ਨੂੰ ਮੰਨਣ ਤੋਂ ਲੋਕ ਆਕੀ ਹੋ ਗਏ, ਇਨਕਾਰੀ ਹੋ ਗਏ। ਕਈ ਗ੍ਰੰਥ ਐਸੇ ਨੇ ਜਿਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਲੋਕਾਂ ਨੇ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ। ਪਰ ਗੁਰੂ ਅਰਜਨ ਦੇਵ ਜੀ ਨੇ ਐਸੀ ਤਰਤੀਬ ਬੱਧੀ ਹੈ, ਇਹਦੇ ਵਿੱਚ ਐਸਾ ਰਸ ਭਰਿਆ ਹੈ ਕਿ ਕੋਈ ਧਿਆਨ ਦੇ ਨਾਲ, ਸੁਰਤੀ ਦੇ ਨਾਲ ਇਹਨੂੰ ਪੜ੍ਹ ਲਵੇ ਤਾਂ ਉਹ ਹੈਰਾਨ ਹੋ ਜਾਂਦਾ ਹੈ, ਅਚੰਬਿਤ ਹੋ ਜਾਂਦਾ ਹੈ। ਇੰਨੇ ਗੁਣ, ਇੰਨੀਆਂ ਵਡਿਆਈਆਂ, ਇੰਨੇ ਰੰਗ ਹਨ ਇਹਦੇ ਅੰਦਰ। ਇਹੋ ਇਹੋ ਜੀ ਭਗਤਾਂ ਦੀ ਵਿਚਾਰਧਾਰਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। ਭੱਟਾਂ ਦੀਆਂ ਐਸੀਆਂ ਦੀਰਘ ਗੱਲਾਂ ਹਨ ਇਹਦੇ ਅੰਦਰ। ਇਹ ਤਾਂ ਬੜਾ ਮਹਾਨ ਉੱਤਮ ਖਜ਼ਾਨਾ ਹੈ। ਇਹ ਐਸਾ ਖਜ਼ਾਨਾ ਹੈ ਜਿਸ ਦੀ ਕੋਈ ਕੀਮਤ ਨਹੀਂ ਹੈ, ਜਿਸ ਦਾ ਕੋਈ ਮੁੱਲ ਨਹੀਂ ਹੈ, ਜਿਸ ਦਾ ਕੋਈ ਪਾਰਾਵਾਰ ਨਹੀਂ ਹੈ। ਬਾਣੀ ਦੀ ਪਰਥਾਏ ਬਾਣੀ ਵਿੱਚ ਹੀ ਬੋਲ ਆ ਜਾਂਦੇ ਹਨ। ਬਾਣੀ ਦੇ ਬਾਰੇ ਬਾਣੀ ਦੇ ਵਿੱਚ ਹੀ ਬਹੁਤ ਸਾਰੇ ਬੋਲ ਆਉਂਦੇ ਹਨ। ਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ, ਖਿਨ ਰਾਮ ਗੋਰਗਾਮ ਹਰ ਦਾਮ ਨਹਿ ਜਾਮ, ਹਰ ਕੰਠ ਨਾਨਕ ਉਰਹਾਰੀ ਰੇ। ਇਹ ਬਾਣੀ ਦੇ ਬਾਰੇ ਇਹ ਵਿੱਚ ਬਾਣੀ ਵਿੱਚ ਹੀ ਦੱਸਿਆ ਗਿਆ ਹੈ। ਖਿਨ ਰਾਮ ਗੁਰਗਾਮ, ਰਮ ਦਾ ਭਾਵ ਕੀ ਹੈ? ਰਮਣਾ। ਗਮ ਦਾ ਘਾਵ ਭਾਵ ਹੈ ਪਹੁੰਚ। ਖਿਨ ਸਮੇਂ ਦਾ ਨਾਮ ਹੈ, ਸਮੇਂ ਦੀ ਵੰਡ ਵਿੱਚੋਂ ਸਾਰਿਆਂ ਤੋਂ ਛੋਟਾ ਸਮਾਂ ਖਿਨ। ਖਿਨ ਰਾਮ ਗੁਰਗਮ ਹਰ ਦਮ ਨਹਿ ਜਮ। ਇਹ ਬਣਤਰ, ਇਹ ਚਾਲ ਕਿੰਨੀ ਸੁੰਦਰ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹ ਬਣਾਵਟ ਸਾਰੀ ਆਪ ਹੀ ਬਣਾਈ ਹੈ ਕਿ ਇੱਕ ਖਿਨ ਮਾਤਰ ਸਮੇਂ ਵਾਸਤੇ ਵੀ ਕੋਈ ਅੰਤਰ ਧਿਆਨ ਹੋ ਕੇ ਚਿੱਤ ਲਾ ਕੇ ਇਸ ਦਾ ਰਮਨ ਕਰ ਲਵੇ, ਰਮ ਲਵੇ, ਤਾਂ ਸਹਿਜੇ ਹੀ ਕੀ ਹੋ ਜਾਏਗਾ? ਗੁਰਗਮ, ਗਮ ਦਾ ਭਾਵ ਹੈ ਪਹੁੰਚ ਜਾਣਾ। ਇੱਕ ਤਾਂ ਗਮ ਹੁੰਦਾ ਨਾ, ਜਿਹਨੂੰ ਚਿੰਤਾ ਕਹਿੰਦੇ ਹਾਂ, ਗਮ ਲੱਗ ਗਿਆ, ਦੁੱਖ ਲੱਗ ਗਿਆ, ਝੋਰਾ ਲੱਗ ਗਿਆ, ਇੱਕ ਤਾਂ ਉਹ ਗਮ ਹੁੰਦਾ। ਉਹਦਾ ਜ਼ਿਕਰ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਆਉਂਦਾ। ਇੱਕ ਗਮ ਦਾ ਭਾਵ ਹੈ ਪਹੁੰਚ ਕਰਨੀ, ਪਹੁੰਚ ਜਾਣਾ, ਅੱਪੜ ਜਾਣਾ। ਜਿਹੜਾ ਅਗਮ ਸ਼ਬਦ ਹੈ ਉਹ ਗਮ ਤੋਂ ਹੀ ਬਣਿਆ ਹੋਇਆ ਹੈ। ਗਮ ਦਾ ਭਾਵ ਹੈ ਪਹੁੰਚਣਾ, ਅਤੇ ਐੜਾ ਲੱਗ ਕੇ ਅਗਮ ਦਾ ਭਾਵ ਹੈ ਜਿਹਦੇ ਤੱਕ ਪਹੁੰਚ ਨਹੀਂ ਹੋ ਸਕਦੀ, ਜਿਹਦੀ ਪਕੜ ਨਹੀਂ ਹੋ ਸਕਦੀ। ਅਗਮ, ਅਗਾਧ, ਇਸ ਤਰ੍ਹਾਂ ਦੇ ਬੋਲ ਆਉਂਦੇ ਨੇ। ਪਰ ਇੱਥੇ ਲਿਖਿਆ ਗੁਰਗਮ। ਖਿਨ ਰਮ, ਇੱਕ ਖਿਨ ਜਪਣ ਦੇ ਨਾਲ ਗੁਰਗਮ ਹੋ ਜਾਂਦਾ, ਗੁਰੂ ਤੱਕ ਪਹੁੰਚ ਹੋ ਜਾਂਦੀ ਹੈ। ਹਰ ਦਮ, ਦਮਕ ਸਵਾਸ ਨੂੰ ਕਹਿੰਦੇ ਨੇ, ਹਰੇਕ ਦਮ ਦੇ ਨਾਲ, ਇੱਕ ਸਵਾਸ ਦੇ ਨਾਲ ਜਿਹੜਾ ਸਿਮਰਦਾ ਹੈ। ਨਹਿ ਜਮ, ਜਮ ਉਹਦੇ ਨੇੜੇ ਨਹੀਂ ਆਉਂਦੇ, ਮੌਤ ਦਾ ਤਰਾਸ਼ ਉਹਦੇ ਕੋਲ ਨਹੀਂ ਆਉਂਦਾ। ਇਹ ਸਾਰੀ ਸੰਗਤ ਦੀ ਬਖਸ਼ਿਸ਼ ਹੈ, ਭਾਈ ਗੁਰਦਾਸ ਕਹਿੰਦੇ ਨੇ ਇਸ ਪੌੜੀ ਦੇ ਅੰਦਰ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬੱਧੀ ਹੋਈ ਜਿਹੜੀ ਸਾਧ ਸੰਗਤ ਹੈ, ਉਸ ਸਤ ਸੰਗਤ ਦੇ ਵਿੱਚ ਇਹ ਗੁਣ ਹਨ। ਇੱਕ ਤਾਂ ਗੁਰੂ ਤੱਕ ਪਹੁੰਚ ਆ ਜਾਂਦੀ ਹੈ, ਸਹਿਜ ਆ ਜਾਂਦਾ ਹੈ, ਅਡੋਲਤਾ ਆ ਜਾਂਦੀ ਹੈ। ਜਿਵੇਂ ਕਬੀਰ ਸਾਹਿਬ ਜੀ ਕਹਿੰਦੇ ਨਾ, ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ ਰਹਿਓ ਸਮਾਏ। ਮਨ ਡਿੱਗਦਾ ਨਹੀਂ ਹੈ, ਹੁਣ ਮੇਰੇ ਅੰਦਰੋਂ ਡਰ ਖਤਮ ਹੋ ਗਿਆ ਹੈ। ਜਦੋਂ ਕੋਈ ਡਰ ਹੁੰਦਾ ਹੈ ਨਾ, ਬੰਦਾ ਉਦੋਂ ਹੀ ਡੋਲਦਾ। ਕਬੀਰ ਸਾਹਿਬ ਦੇ ਸਾਹਮਣੇ ਮੌਤ ਹੈ, ਮੌਤ ਉਹਨਾਂ ਨੂੰ ਦਿਖਾਈ ਦੇ ਰਹੀ ਸੀ ਗੰਗਾ ਨਦੀ ਦੇ ਰੂਪ ਵਿੱਚ। ਹੜ੍ਹ ਆਇਆ ਹੋਇਆ ਸੀ, ਭਿਆਨਕ ਰੂਪ ਉਹਨੇ ਧਾਰਨ ਹੋਇਆ ਕੀਤਾ ਹੋਇਆ ਸੀ, ਅਤੇ ਹੁਕਮ ਹੋ ਚੁੱਕਾ ਸੀ ਕਿ ਜੇ ਇਹ ਈਨ ਨਹੀਂ ਮੰਨਦੇ ਤੇ ਇਹਨਾਂ ਨੂੰ ਗੰਗਾ ਨਦੀ ਦੀਆਂ ਤੇਜ਼ ਲਹਿਰਾਂ ਦੇ ਵਿੱਚ ਸੁੱਟ ਕੇ ਡੋਬ ਕੇ ਮਾਰ ਦਿੱਤਾ ਜਾਏ। ਮੌਤ ਤੇ ਸਾਹਮਣੇ ਖਲੁੱਤੀ ਹੋਈ ਹੈ, ਦਿਖਾਈ ਦੇ ਰਹੀ ਹੈ, ਲੇਕਿਨ ਕਬੀਰ ਜੀ ਕਹਿੰਦੇ ਮੇਰੇ ਮਨ ਦੇ ਅੰਦਰ ਕੋਈ ਖੌਫ ਨਹੀਂ, ਕੋਈ ਡਰ ਨਹੀਂ, ਕੋਈ ਭੈ ਨਹੀਂ। ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਕਿਉਂ? ਕਿਉਂਕਿ ਚਰਨ ਕਮਲ ਚਿੱਤ ਰਹਿਓ ਸਮਾਏ। ਮੇਰਾ ਜਿਹੜਾ ਚਿੱਤ ਹੈ ਉਸ ਪਰਮੇਸ਼ਰ ਦੇ ਚਰਨ ਕਮਲਾਂ ਦੇ ਵਿੱਚ ਸਮਾਇਆ ਹੋਇਆ ਹੈ, ਲੱਗਾ ਹੋਇਆ ਹੈ। ਗੰਗਾ ਕੀ ਲਹਿਰ, ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ, ਇਸ ਤਰ੍ਹਾਂ ਦੇ ਬੋਲ ਉਹਨਾਂ ਦੇ ਆਉਂਦੇ ਨੇ। ਇਹ ਦਾਤ, ਇਹ ਨਜ਼ਰ ਗੁਰੂ ਦੀ ਬਾਣੀ ਵਿੱਚੋਂ, ਗੁਰੂ ਦੀ ਭਗਤੀ ਵਿੱਚੋਂ, ਗੁਰੂ ਦੇ ਉਪਦੇਸ਼ ਵਿੱਚੋਂ ਪ੍ਰਾਪਤ ਹੁੰਦੇ ਹਨ। ਸੋ ਅੱਜ ਦੀ ਪੌੜੀ ਦੇ ਰਾਹੀਂ ਭਾਈ ਗੁਰਦਾਸ ਜੀ ਨੇ ਉਹਨਾਂ ਸਿੱਖਾਂ ਦਾ ਨਾਮ ਲੈਣਾ ਕੀਤਾ ਜਿਨ੍ਹਾਂ ਸਿੱਖਾਂ ਦੇ ਵਿੱਚ ਮੁਖੀ ਸਿੱਖ ਹਨ, ਭਾਈ ਪੈੜਾ ਜੀ, ਭਾਈ ਚੂੜ ਜੀ, ਇਸ ਤਰ੍ਹਾਂ ਭਾਈ ਤਲੋਕਾ ਜੀ, ਬਹੁਤ ਸਾਰੇ ਸਿੱਖ ਹਨ ਜਿਹੜੇ ਸਮੇਂ ਸਮੇਂ ਗੁਰੂ ਦਰਬਾਰ ਵਿੱਚ ਆਉਂਦੇ ਰਹੇ। ਉਹਨਾਂ ਨੇ ਗੁਰੂ ਅਰਜਨ ਦੇਵ ਜੀ ਕੋਲੋਂ ਉਪਦੇਸ਼ ਗ੍ਰਹਿਣ ਕੀਤਾ, ਆਪਣੇ ਜੀਵਨ ਨੂੰ ਨਿਰਭਉ ਨਿਰਵੈਰ ਬਣਾਉਣਾ ਕੀਤਾ ਸੀ। ਗੁਰੂ ਦੀ ਬਖਸ਼ਿਸ਼ ਉਹਨਾਂ ਉੱਪਰ ਹੋ ਗਈ ਸੀ। ਸਤਿਗੁਰੂ ਜੀ ਕਿਰਪਾ ਕਰਨ, ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨਾ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਸਾਹਿਬ ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਮਾਂ ਹੈ ਗੁਰ ਇਤਿਹਾਸ ਦੀਆਂ ਵਿਚਾਰਾਂ ਦਾ, ਢਾਡੀ ਵਾਰਾਂ ਦਾ। ਢਾਡੀ ਵਾਰਾਂ ਦੀ ਸਾਂਝ ਕਰ ਰਹੇ ਹਨ ਪੰਥ ਦਾ ਪ੍ਰਸਿੱਧ ਢਾਡੀ ਜਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਸਾਥੀ। ਆਓ ਢਾਡੀ ਜਥੇ ਪਾਸੋਂ ਗੁਰ ਇਤਿਹਾਸ ਢਾਡੀ ਵਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਉਪਰੰਤ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤ ਸੰਗਤ ਵਿੱਚ ਆ ਕੇ ਬੰਦਿਆ ਪੜਿਆ ਕਰ ਗੁਰਬਾਣੀ ਹੀਰਾ ਰਤਨਾ ਮੋਲਕ ਤੇਰਾ ਇਹ ਰਤਨਾ ਦੀ ਖਾਣੀ ਇੱਕ ਦਿਨ ਖਾਲੀ ਹੋ ਜਾਓ ਪਿੰਜਰਾ ਉੱਡ ਜੋ ਭੌਰ ਪੁਰਾਣੀ ਅਜੀਤਵਾਲ ਦੇ ਪਾਰਸ ਤੇਰੀ ਦੋ ਦਿਨ ਦੀ ਜਿੰਦ ਗਾਨੀ ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਗੁਰੂ ਸਾਹਿਬਾਂ ਜੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀਓ ਆਓ ਸਾਰੀ ਸੰਗਤ ਫਤਿਹ ਦੀ ਸਾਂਝ ਪ੍ਰਾਪਤ ਕਰੋ ਕੋਈ ਰਸਨਾ ਬਾਂਝੀ ਨਾ ਰਵੇ ਪਿਆਰ ਅਤੇ ਸਤਿਕਾਰ ਆਪਦ ਭਾਵਨਾ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡਿਆਂ ਪੱਗਾਂ ਵਾਲੇ ਹਾਂ ਹਰ ਕੀਆਂ ਕਥਾ ਕਹਾਣੀਆਂ ਗਰਮੀਤ ਸੁਣਾਈਆਂ ਬਲਿਹਾਰੀ ਗੁਰੇ ਆਪਣੇ ਗੁਰ ਕੋ ਬਲਜਾਈਆਂ ਅੰਮ੍ਰਿਤ ਬਾਣੀ ਦੀ ਵਿਚਾਰ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਗਿਆਨੀ ਅੰਗਰੇਜ਼ ਸਿੰਘ ਜੀ ਮੁਕਤਸਰ ਸਾਹਿਬ ਵਾਲੇ ਆਪ ਜੀ ਨੂੰ ਕਥਾ ਵਿਚਾਰਾਂ ਦੇ ਨਾਲ ਜੋੜ ਰਹੇ ਸਨ ਇੱਥੇ ਆ ਕੇ ਬੈਠ ਜਾਣਾ ਗੁਰੂ ਦੀ ਗੋਦ ਦੇ ਵਿੱਚ ਅਤੇ ਬੈਠ ਕੇ ਮਨ ਲਾਉਣਾ ਧਿਆਨ ਲਾਉਣਾ ਇਕਾਗਰਤਾ ਬਣਾਉਣੀ ਆਪਾਂ ਪੜ੍ਹਦੇ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਗਿਆਨ ਵੀ ਉਹਦੀ ਕਿਰਪਾ ਦੇ ਨਾਲ ਆਉਣਾ ਅਤੇ ਧਿਆਨ ਜੋੜਨ ਦੀ ਜਿਹੜੀ ਸਮਰੱਥਾ ਧਿਆਨ ਤੋਂ ਭਾਵ ਹੁੰਦਾ ਵੀ ਇਕੱਲਾ ਸਰੀਰ ਕਰਕੇ ਨਾ ਬੈਠੇ ਹੋ ਜੇ ਅਸੀਂ ਮਨ ਕਰਕੇ ਬੈਠੇ ਹੋ ਜੇ ਕਿਉਂਕਿ ਸਰੀਰ ਕਰਕੇ ਬੈਠਣਾ ਸਾਡੀ ਦੁਨਿਆਵੀ ਹਾਜ਼ਰੀ ਲੱਗ ਸਕਦੀ ਹੈ ਦਰਗਾਹੀ ਹਾਜ਼ਰੀ ਜਿਹੜੀ ਉਹ ਮਨ ਕਰਕੇ ਲੱਗਣੀ ਮਹਾਰਾਜ ਦੇ ਚਰਨਾਂ 'ਚ ਮਨ ਵਿੱਚ ਹੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਜਦੋਂ ਵੀ ਗੁਰੂ ਦੀ ਗੋਚ ਜਿੰਨਾ ਕੁ ਚਿਰ ਬਹਿਣਾ ਉਨਾ ਚਿਰ ਗੁਰੂ ਨੂੰ ਸਮਰਪਿਤ ਹੋ ਕੇ ਗੁਰੂ ਦੇ ਬਣ ਕੇ ਬਹਿਣਾ ਫਿਰ ਇਹਦਾ ਆਨੰਦ ਹੀ ਵੱਖਰਾ ਫਿਰ ਇਹ ਵੀ ਨਹੀਂ ਪਤਾ ਲੱਗਣਾ ਵੀ ਕੋਲੋਂ ਕੌਣ ਉੱਠ ਕੇ ਗਿਆ ਅਤੇ ਕੌਣ ਆ ਕੇ ਬਹਿ ਗਿਆ ਜਦੋਂ ਅੰਦਰ ਉਹ ਧਿਆਨ ਜੁੜਿਆ ਹੋਇਆ ਰੱਬ ਨਾਲ ਅਤੇ ਇਸੇ ਹੀ ਧਿਆਨ ਦਾ ਮੁੱਲ ਪੈਣਾ ਇਸੇ ਇਕਾਗਰਤਾ ਦਾ ਇਸੇ ਹੀ ਸੁਰਤੀ ਬਿਰਤੀ ਦਾ ਸਾਡਾ ਦਰਗਾਹ ਦੇ ਵਿੱਚ ਹਿਸਾਬ ਕਿਤਾਬ ਲਿਖਿਆ ਜਾਣਾ ਇਹ ਬੰਦਗੀ ਆ ਸਾਡੀ ਪੁਰਾਣੇ ਸਮਿਆਂ ਦੇ ਵਿੱਚ ਪੁੱਠੇ ਲਮਕੜਾ ਧੂਣੇ ਤੱਪਣੇ ਜੰਗਲਾਂ 'ਚ ਜਾਣਾ ਘਰ ਪਾ ਘਰ ਬਾਰ ਪਰਿਵਾਰ ਬੱਚੇ ਛੱਡ ਦੇਣੇ ਯੋਗੀ ਬਣ ਜਾਣਾ ਭਭੂਤੀਆਂ ਬਣਨੀਆਂ ਜਟਾ ਵਧਾਉਣੀਆਂ ਇਹੋ ਜਿਹੇ ਸਾਧਨ ਸੀ ਭਗਤੀ ਦੇ ਪਰ ਰੱਬ ਕਹਿੰਦਾ ਪਰਮੇਸ਼ਰ ਕਹਿੰਦਾ ਵੀ ਤੂੰ ਦੁਨੀਆਂ ਵਿੱਚ ਰਹਿ ਕੇ ਵਿੱਚ ਦੁਨੀਆਂ ਸੇਵ ਕਮਾਈ ਹੈ ਕਹਿੰਦੇ ਦੁਨੀਆਂ ਵਿੱਚ ਰਹਿ ਕੇ ਨਾ ਸੇਵਾ ਸਿਮਰਨ ਨਾਲ ਜੁੜ ਕੇ ਜੁਗਤੀ ਨਾਲ ਜੁੜ ਕੇ ਗੁਰਮਤ ਨਾਲ ਜੁੜ ਕੇ ਤੇਰੇ ਵਰਗਾ ਕੋਈ ਫਿਰ ਸੰਤ ਭਗਤ ਨਹੀਂ ਤੇਰੇ ਵਰਗਾ ਕੋਈ ਦਾਨੀ ਨਹੀਂ ਪਰਪਕਾਰੀ ਬ੍ਰਹਮ ਗਿਆਨੀ ਨਹੀਂ ਤੇਰੇ ਵਰਗਾ ਜੇਕਰ ਤੈਨੂੰ ਗੁਰਮਤ ਦੀ ਸੋਝੀ ਆ ਜਾਵੇ ਆਓ ਗੁਰੂ ਕਿਰਪਾ ਕਰੇ ਇੱਥੇ ਆਉਣਾ ਸਾਡਾ ਇਕੱਲਾ ਇਹ ਨਹੀਂ ਵੀ ਮੱਥਾ ਟੇਕਣ ਆਉਣਾ ਹੀ ਹੈ ਇੱਥੇ ਗੁਰੂ ਪਾਤਸ਼ਾਹ ਦੇ ਚਰਨਾਂ 'ਤੇ ਅਸੀਂ ਝੁਕਾਉਣ ਆਉਣੇ ਹਾਂ ਨਮਸਕਾਰ ਸਾਡਾ ਮਸਤਕ ਸਫਲਾ ਹੋ ਜਾਂਦਾ ਨੇਤਰ ਸਫਲੇ ਹੋ ਜਾਂਦੇ ਆ ਪੈਰ ਸਫਲੇ ਹੋ ਜਾਂਦੇ ਸਾਡੇ ਮਹਾਰਾਜ ਕਹਿੰਦੇ ਪਾਪ ਸਹਾਵੇ ਜਾ ਤੋਂ ਧੁਰ ਜੁਲਦੇ ਕਹਿੰਦੇ ਉਦੋਂ ਤੁਹਾਡੇ ਚਰਨ ਤੁਹਾਡੇ ਪੈਰ ਜਿਹੜੇ ਉਦੋਂ ਚੰਗੇ ਆ ਜਦੋਂ ਇਹ ਤੋਂ ਗੁਰੂ ਘਰ ਵੱਲ ਨੂੰ ਜਾਂਦੇ ਆ ਸੀਸ ਸਹਾਵਾ ਚਰਨੀ ਜਦੋਂ ਸੀਸ ਗੁਰੂ ਦੇ ਚਰਨਾਂ 'ਚ ਝੁਕਦਾ ਇਹ ਚੰਗਾ ਮੁੱਖ ਸਹਾਵਾ ਜਾ ਤੋਂ ਹਰ ਜਸ ਗਾਵੈ ਤੁਹਾਡੀ ਰਸਨਾ ਚੰਗੀ ਆ ਜਦੋਂ ਗੁਰੂ ਦਾ ਗੁਣ ਗਾਉਂਦੀ ਹੈ ਇਹ ਸਰਬਣੋ ਮੇਰੇ ਉਹ ਸਾਚੇ ਸੁਣਨੇ ਨੂੰ ਪਠਾਏ ਤੁਹਾਡੇ ਕੰਨ ਉਦੋਂ ਚੰਗੇ ਨੇ ਜਦੋਂ ਗੁਰੂ ਦੀ ਗੱਲ ਸੁਣਦੇ ਆ ਨਹੀਂ ਤਾਂ ਦੁਨੀਆ ਕੀਆਂ ਵਡਿਆਈਆਂ ਕਵਣੇ ਆਵੇ ਕਾਮ ਕਿਸੇ ਬੰਦੇ ਦੀ ਕੋਈ ਬੰਦਾ ਗੱਲ ਕਰਦਾ ਹੋਵੇ ਆਪਾਂ ਬੜੇ ਧਿਆਨ ਨਾਲ ਸੁਣਦੇ ਹਾਂ ਨਾਲੇ ਉਹਦਾ ਕੋਈ ਮਤਲਬ ਨਹੀਂ ਹੁੰਦਾ ਉਹਦੇ ਵਿੱਚੋਂ ਕੁਝ ਨਹੀਂ ਨਿਕਲਣਾ ਹੁੰਦਾ ਨਿੰਦਿਆ ਹੀ ਹੁੰਦੀ ਥੋੜ੍ਹੀ ਕਰ ਲਈਏ ਬਾਹਲੀ ਕਰ ਲਈਏ ਪਰ ਜਦੋਂ ਗੁਰੂ ਦੀ ਗੱਲ ਸੁਣੀਏ ਨਾ ਉਦੋਂ ਸਾਡੇ ਕੰਨ ਰੱਬ ਦੇ ਨਾਲ ਜੁੜੇ ਹੋਣੇ ਚਾਹੀਦੇ ਇਹ ਸਰਬਣੋ ਮੇਰੇ ਉਹ ਸਾਚੇ ਸੁਣਨੇ ਨੂੰ ਪਠਾਏ ਆਓ ਇਤਿਹਾਸ ਦੀ ਗੱਲ ਕਰੀਏ ਆਪਾਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜਿਨ੍ਹਾਂ ਨੇ ਸਿੱਖ ਰਾਜ ਦੇ ਝੰਡੇ ਗੱਡੇ ਅਤੇ ਐਲਾਨ ਕੀਤਾ ਵੀ ਖਾਲਸੇ ਦਾ ਰਾਜ ਆ ਉਹ ਵੀ ਉਦੋਂ ਐਲਾਨ ਕੀਤਾ ਵੀ ਜਦੋਂ ਪੰਜਾਬ ਦੀ ਧਰਤੀ ਤੋਂ ਸਿੱਖ ਖਤਮ ਹੀ ਹੋ ਗਏ ਸੀ ਸਮਝੋ ਰੂਹ ਪੋਸ਼ ਹੋ ਗਏ ਜੰਗਲਾਂ 'ਚ ਚਲੇ ਗਏ ਪਰਿਵਾਰਾਂ ਨੂੰ ਲੈ ਕੇ ਘੋੜਿਆਂ 'ਤੇ ਘੋੜਿਆਂ ਦੀਆਂ ਕਾਠੀਆਂ 'ਤੇ ਰਹਿਣਾ ਪੱਤੇ ਖਾਣੇ ਦਰੱਖਤਾਂ ਦੀਆਂ ਛਿੱਲਾਂ ਖਾਣੀਆਂ ਕਿਤੇ ਕੁ ਤਾਂ ਹੀ ਕੋਈ ਭੋਜਨ ਪਾਣੀ ਮਿਲ ਜਾਣਾ ਅਤੇ ਛੱਕ ਲੈਣਾ ਹੁਣ ਤਾਂ ਮਹਾਰਾਜ ਜੀ ਬੜੀ ਕਿਰਪਾ ਆਪਣੇ 'ਤੇ ਵੱਡੇ ਵੱਡੇ ਮਹਾਰਾਜ ਨੇ ਘਰ ਦਿੱਤੇ ਗੱਡੀਆਂ ਦਿੱਤੀਆਂ ਸੋਹਣਾ ਕੱਪੜਾ ਸੋਹਣਾ ਪਰਿਵਾਰ ਸੋਹਣੇ ਬੱਚੇ ਧਨ ਦੌਲਤਾਂ ਬੜਾ ਕੁਛ ਮਹਾਰਾਜ ਦਾ ਪਰ ਇਹ ਕਹੀਏ ਸੱਚੇ ਪਾਤਸ਼ਾਹ ਜੋ ਕੁਛ ਹੈ ਸੋ ਤੇਰਾ ਇਹ ਤੇਰਾ ਦਿੱਤਾ ਖਾਵਣ ਇਹ ਸ਼ੁਕਰਾਨਾ ਜ਼ਰੂਰ ਕਰੀਏ ਰੱਬ ਦਾ ਉਹ ਵੀ ਸਿੱਖ ਜਿਨ੍ਹਾਂ ਦੇ ਕਰਕੇ ਆ ਸਰਦਾਰੀਆਂ ਭੋਗ ਰਹੇ ਅਤੇ ਭੁੱਖੇ ਰਹੇ ਉਹ
ਨੋਟ ਕਰਿਓ ਵੀ ਧਰਮ ਨਹੀਂ ਛੱਡਿਆ। ਆਪਾਂ ਨਿਤ ਕਰਦੇ ਕਹਿੰਦੇ ਨੇ ਅਰਦਾਸ 'ਚ ਵੀ ਧਰਮ ਨਹੀਂ ਹਾਰਿਆ, ਧਰਮ ਤੋਂ ਮੁਨਕਰ ਨਹੀਂ ਹੋਏ। ਹੁਣ ਤਾਂ ਐਵੇਂ ਧਰਮ ਛੱਡ ਕੇ ਭੱਜੇ ਫਿਰਦੇ ਹਾਂ ਆਪਾਂ। ਉਹ ਧਰਮ ਤੋਂ ਨਹੀਂ ਹਾਰੇ, ਧਰਮ ਤੋਂ ਨਹੀਂ ਡੋਲੇ, ਭੁੱਖੇ ਰਹਿ ਗਏ, ਘਰ ਬਾਰ ਛੱਡਣੇ ਪਏ, ਜੰਗਲਾਂ 'ਚ ਜਾਣਾ ਪਿਆ, ਸਿਰ ਕਟਾਉਣੇ ਪਏ। ਜਦੋਂ ਸਿਰਾਂ ਦੇ ਮੁੱਲ ਪਏ 80 ਰੁਪਏ, ਕਹਿੰਦੇ ਵੀ ਜਿਹੜਾ ਸਿੱਖ ਨੂੰ ਫੜ ਕੇ ਲਿਆਵੇ, ਮੁੱਲ ਤੱਕ ਜ਼ਕਰੀਏ ਖਾਲ ਨੇ ਰੱਖਿਆ, 50 ਰੁਪਈਏ ਸਿਰ ਵੱਢ ਕੇ ਲਿਆਵੇ ਅਤੇ 25 ਰੁਪਈਏ ਕੋਈ ਸੂਹ ਦੇਵੇ, ਇਹ ਮੁੱਲ ਰੱਖੇ ਸੀ ਜ਼ਕਰੀਏ ਖਾਲ ਨੇ। ਅਤੇ ਸੂਹੇ ਜਿਹੜੇ ਆ ਸਰਕਾਰੀ ਬੰਦੇ ਜਿਹੜੇ ਆ ਸਿੱਖੀ ਨੂੰ ਢਾਹ ਲਾਉਣ ਵਾਲੇ ਜਿਹੜੇ ਨੇ, ਕੁਝੀਆਂ ਚਾਲਾਂ ਚੱਲਣ ਵਾਲੇ, ਉਹਨਾਂ ਦੇ ਪੂਰਾਂ ਦੇ ਪੂਰ ਪਿੰਡਾਂ 'ਚ ਭਾਲਦੇ ਫਿਰਦੇ ਸਿੱਖਾਂ ਨੂੰ। ਅਤੇ ਜੇ ਕਿਤੇ ਸਿੱਖ ਨਜ਼ਰੀ ਆਉਂਦਾ ਅਤੇ ਉਹਦਾ ਸਿਰ ਵੱਢਣ ਲਈ ਗੱਲ ਕਰਦੇ, ਅਤੇ ਫਿਰ ਵੀ ਸਿੱਖ ਦਸਾਂ ਬੀਆਂ ਨੂੰ ਝਟਕਾ ਕੇ ਤਾਂ ਕਿਤੇ ਸ਼ਹੀਦ ਹੁੰਦਾ। ਅਤੇ ਦੋ ਰਾਹੀ ਜਿਹੜੇ ਜਾ ਰਹੇ, ਉਹਨਾਂ ਨੇ ਗੱਲਾਂ ਕੀਤੀਆਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਬਾਰੇ ਵੀ, ਝਾੜੀਆਂ 'ਚ ਬੈਠੇ ਆ ਸਿੰਘ, ਵੀ ਸਿੰਘ ਝਾੜੀਆਂ 'ਚ ਬੈਠੇ ਨੇ। ਪੁੱਤ ਨੂੰ ਪਿਓ ਕਹਿੰਦਾ ਵੀ ਪਹਿਲੀ ਗੱਲ ਤਾਂ ਆਪਾਂ ਲੈਣਾ ਕੀ ਹੈ, ਚਾਹੇ ਸਿੱਖ ਬੈਠੇ ਹੋਣ ਚਾਹੇ ਕੋਈ ਹੋਰ ਬੈਠਾ ਹੋਵੇ, ਦੂਜੀ ਗੱਲ ਇਹ ਹੈ ਵੀ ਉਹ ਸਿੱਖ ਨਹੀਂ ਹੋਣੇ, ਚੋਰ ਚੱਕੇ ਹੋਣੇ, ਜੇ ਸਿੱਖ ਹੋਣ ਇਹ ਟੈਕ ਕੇ ਬਹਿ ਜਾਣ ਕਿਤੇ, ਇਹਨਾਂ ਦੇ ਸਰੋਵਰ ਪੂਰ 'ਤੇ, ਇਹਨਾਂ ਦੇ ਗੁਰਦੁਆਰੇ ਬੰਦ ਕਰਤੇ, ਜਿੰਦਰੇ ਲਾਤੇ, ਅਤੇ ਜਿੱਥੇ ਇਹਨਾਂ ਦਾ ਧਾਰਮਿਕ ਬਾਣੀ ਦਾ ਕੀਰਤਨ ਹੁੰਦਾ ਉੱਥੇ ਸ਼ਰਾਬਾਂ ਕਬਾਬਾਂ ਦੇ ਦੌਰ ਚਲਾਤੇ ਜ਼ਕਰੀਏ ਖਾਨ ਨੇ, ਐਲਾਨ ਕਰਤਾ ਵੀ ਮੈਂ ਤਾਂ ਸਿੱਖ ਮੁਕਾਤੇ ਆ। ਇਹ ਲੁਟੇਰੇ ਹੋਣੇ, ਚੋਰ ਹੋਣੇ, ਧਾਵੜੀ ਹੋਣੇ, ਅਤੇ ਜੇ ਯੋਧੇ ਹੁੰਦੇ, ਸੁਰਮੇ ਹੁੰਦੇ, ਲੋਕੇ ਨਾ ਬਹਿੰਦੇ ਝਾੜੀਆਂ ਦੇ ਵਿੱਚ। ਬੋਤਾ ਸਿੰਘ ਨੇ ਆਖਿਆ ਸੁਣ ਗਰਜੇ ਸ਼ੇਰਾ, ਜਦੋਂ ਫਿਰ ਇਹ ਗੱਲ ਕੰਨੀ ਪਈ ਨਾ, ਕਹਿੰਦੇ ਜਿਹੜਾ ਮਰਦ ਨੂੰ ਤਾਨਾ ਲੱਕੜ ਤੋਂ ਫਾਨਾ ਚੀਰ ਕੇ ਰੱਖ ਦਿੰਦਾ, ਕਈ ਵਾਰੀ ਤਾਨਾ ਵੀ ਸਾਡੀ ਜ਼ਿੰਦਗੀ ਸਵਾਰ ਦਿੰਦਾ, ਤਾਨਾ ਵੱਜਿਆ ਹੋਇਆ ਵੀ ਨਾ ਜ਼ਿੰਦਗੀ ਸਵਾਰ ਦਿੰਦਾ ਬੰਦੇ ਦੀ। ਬੋਤਾ ਸਿੰਘ ਨੇ ਆਖਿਆ ਸੁਣ ਗਰਜੇ ਸ਼ੇਰਾ, ਚੱਲ ਜੰਗ ਮੈਦਾਨੇ ਗੱਜੀਏ, ਕਰ ਵੱਡਾ ਜੇਰਾ, ਅਸੀਂ ਪੁੱਤ ਹਾਂ ਗੁਰੂ ਦਸ਼ਮੇਸ਼ ਦੇ, ਵਾਰ ਝੱਲ ਲੂ ਕਿਹੜਾ, ਅਸੀਂ ਮਾਰ ਮੁਕਾਇਆ ਮੁਗਲਾਂ, ਕਰ ਡੰਡਾ ਡੇਰਾ, ਨਹੀਂ ਦੁਨੀਆਂ ਉੱਤੋਂ ਆਵਦਾ ਕੋਈ ਦੂਜਾ ਫੇਰਾ। ਕਹਿੰਦਾ ਦੂਜੀ ਵਾਰ ਦੁਨੀਆਂ 'ਤੇ ਨਹੀਂ ਆਉਂਦਾ ਕੋਈ, ਨਹੀਂ ਦੁਨੀਆਂ ਉੱਤੇ ਆਵਦਾ ਕਦੇ ਦੂਜਾ ਫੇਰਾ। ਦੁਬਾਰੇ ਆਪਾਂ ਨੂੰ ਕਿਤੇ ਪਤਾ ਸਾਰਿਆਂ ਨੂੰ ਵੀ ਆਉਣਾ ਕਿ ਨਹੀਂ ਆਉਣਾ, ਅਸੀਂ ਇਹ ਸ਼ਾਹ ਦੇ ਵਾਂਗੂ ਸ਼ਾਹ ਹੈ ਜ਼ਿੰਦਗੀ, ਅਸਲ ਦੇ ਵਿੱਚ ਤਾਂ ਹੈ ਜ਼ਿੰਦਗੀ, ਇੱਥੋਂ ਜਾ ਕੇ ਜਿਹਦਾ ਨਾਂ ਰਹਿ ਜਾਵੇ ਉਸ ਜ਼ਿੰਦਗੀ ਦਾ ਨਾਂ ਹੈ ਜ਼ਿੰਦਗੀ। ਜਦੋਂ ਬੰਦੇ ਨੂੰ ਇਹ ਪਤਾ ਲੱਗ ਜਾਵੇ ਨਾ ਵੀ ਮੈਂ ਦੁਬਾਰੇ ਨਹੀਂ ਆਉਣਾ, ਤਾਂ ਫਿਰ ਜ਼ਰੂਰ ਰੱਬ ਨਾਲ ਜੁੜ ਜਾਂਦਾ ਵੀ ਮਨਾ ਜਿੰਨਾ ਕੁ ਸਵਾਦ ਦਿੱਤੇ ਉਹਦਾ ਸ਼ੁਕਰਾਨਾ ਵੀ ਕਰ ਲਾ। ਮੇਰੇ ਪਾਤਸ਼ਾਹ ਨੇ ਕਿਹਾ ਵੀ ਇਹ ਇੱਕੋ ਵਾਰ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਮੋਹਰ ਲਾ ਕੇ ਕਹਿੰਦੇ ਤੇਰੀ ਵਾਰੀ ਆ ਰੱਬ ਨੂੰ ਮਿਲਣ ਦੀ, ਇਹ ਅੱਜ ਨਹੀਂ ਮਨੁੱਖਾਂ 'ਚੋਂ ਨਹੀਂ ਮਿਲੀ, ਗਾਂ ਤੇਰੀ ਮਰਜ਼ੀ ਵੀ ਸਵਾਰਨਾ ਕਿ ਨਹੀਂ, ਜਨਮ ਸਹੇਲਾ ਕਰਨਾ ਕਿ ਨਹੀਂ। ਮੇਰੇ ਪਾਤਸ਼ਾਹ ਗਰੀਬ ਨਵਾਜ਼ ਦੇ ਯੋਧੇ ਜਰਨੈਲ ਕਹਿੰਦੇ ਨਹੀਂ ਦੁਨੀਆਂ ਉੱਤੇ ਹੋਂਵਦਾ ਕਦੇ ਦੂਜਾ ਫੇਰਾ, ਅਜੀਤਵਾਲ ਦੇ ਪਾਰਸਾ ਰੱਬ ਰਾਖਾ ਤੇਰਾ, ਕਹਿੰਦੇ ਚੱਲ ਤੇਰਾ ਰੱਬ ਰਾਖਾ, ਕਲਗੀਆਂ ਵਾਲਾ ਰਾਖਾ, ਕਾਹਤੋਂ ਲੁਕ ਲੁਕ ਕੇ ਬਹਿੰਦਾ। ਜਰਨੈਲੀ ਸੜਕ 'ਤੇ ਨਾਕਾ ਲਾ ਲਿਆ ਅਤੇ ਜਿਹੜੇ ਬੰਦੇ ਆਉਂਦੇ ਹੈ ਗੱਡਾ ਆਨਾ ਲਾਇਆ ਅਤੇ ਟਕਾ ਇੱਕ ਖੋਤਾ ਲਾ ਤਾ ਵੀ ਟੈਕਸ ਦਿਓ, ਜਿਵੇਂ ਹੁਣ ਆਪਾਂ ਕਈ ਵਾਰੀ ਗੱਡੀਆਂ 'ਚ ਬਹਿ ਕੇ ਜਾਂਦੇ ਹਾਂ ਅਤੇ ਟੂਲ ਪਲਾਜ਼ੇ 'ਤੇ ਟੈਕਸ ਦਿੰਦੇ ਹਾਂ ਆਪਾਂ, ਸਰਕਾਰੀ ਟੈਕਸ ਆਉਂਦਾ, ਅਤੇ ਇਹਨਾਂ ਸੂਰਮਿਆਂ ਨੇ ਬੈਰੀ ਵਾਲ ਗੱਡ 'ਤੇ ਝੰਡੇ ਗੱਡ 'ਤੇ ਨਿਸ਼ਾਨ ਲਾ ਤੇ ਟੈਕਸ ਵਸੂਲਣ ਲੱਗ ਗਏ। ਜਗਾਤ ਕਿਹਨੂੰ ਕਿਹਾ, ਇਹਨੂੰ ਕਿਹਾ ਵੀ ਜਗਾਤ ਲਾ ਲਈ ਸਿੰਘਾਂ ਨੇ, ਅਤੇ ਕਈ ਤਾਂ ਮਿਹਨਤ ਕਰਕੇ ਲੰਘ ਜਾਂਦੇ ਸੀ, ਲੰਘਾ ਦਿੰਦੇ ਸੀ, ਜਿਹੜਾ ਜਿਹੜਾ ਖਾਲਸੇ ਦੀ ਸ਼ਰਨ ਆ ਜੇ ਉਹਨੂੰ ਨਹੀਂ ਕੁਛ ਕਿਹਾ ਜਾਂਦਾ। ਜੇ ਕਹਿੰਦੇ ਹੱਥ ਜੋੜਦੇ ਮਿਹਨਤ ਮੁਹਨਤ ਕਰ ਲਈ ਨਿਗਾਹ ਦੇ, ਜਿਹੜੇ ਕਿਸੇ ਨੇ ਕੋਈ ਆਕੜ ਕੀਤੀ ਉਹਦੇ ਫਿਰ ਕੰਨ ਵੀ ਲਾਲ ਕਰ ਦੇਣੇ, ਮਾਰ ਮਾਰ ਚ ਪੇੜਾ, ਨਾ ਕਟਾਪਾ ਚਾੜਨਾ ਅਤੇ ਨਾ ਹੀ ਮਾਮਲਾ ਲੈ ਕੇ ਗਾ ਵੀ ਖਾਲਸੇ ਦਾ ਰਾਜ ਆ, ਇੱਥੇ ਬਿਨਾਂ ਮਾਮਲੇ ਦਿੱਤਿਆਂ ਨਹੀਂ ਜਾ ਸਕਦੇ ਤੁਸੀਂ। ਜਿਹੜਾ ਜ਼ਕਰੀਏ ਖਾਨ ਕਹਿੰਦਾ ਸੀ ਮੈਂ ਸਿੱਖ ਮੁਕਾਤੇ ਅਤੇ ਸਿੱਖ ਸਰਕਾਰ ਬਣਾਈ ਬੈਠੇ ਆਪਦੇ, ਦੋ ਸਿੱਖ, ਦੋ ਅੱਜ ਦੀਆਂ ਸਰਕਾਰਾਂ ਤਾਂ ਝੂਠੀਆਂ ਨੇ, ਇਹ ਦੋ ਸਿੱਖਾਂ ਨੇ ਸਰਕਾਰ ਬਣਾਤੀ ਸੀ, ਖਾਲਸਾ ਰਾਜ ਬਣਾਤਾ ਸੀ, ਦੋ ਸਿੱਖਾਂ ਨੇ। ਅਤੇ ਇਹ ਜਦੋਂ ਰਾਹੀ ਪਾਂਧੀ ਆਉਂਦੇ ਆ ਪੈਸੇ ਦੇ ਕੇ ਲੰਘੀ ਜਾਂਦੇ ਆ, ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਕਹਿੰਦਾ ਵੀ ਆਪਾਂ ਪੈਸੇ ਲੈਣ ਵਾਸਤੇ ਥੋੜ੍ਹੀ ਨਾਕਾ ਲਾਇਆ, ਆਪਾਂ ਤਾਂ ਲਾਹੌਰ ਖਬਰ ਪਹੁੰਚਾਉਣ ਵਾਸਤੇ ਨਾਕਾ ਲਾਇਆ, ਏ ਜ਼ਕਰੀਏ ਖਾਨ ਦੇ ਕੰਨੀ ਗੱਲ ਪਾਉਣ ਵਾਸਤੇ ਨਾਕਾ ਲਾਇਆ, ਵੀ ਜਿਹੜੇ ਸਿੱਖਾਂ ਨੂੰ ਕਹਿੰਦਾ ਮੈਂ ਖਤਮ ਕਰਤੇ ਉਹ ਹੈਗੇ ਆ ਧਰਤੀ ਦੇ ਉੱਤੇ, ਉਹ ਖਤਮ ਹੋਣ ਵਾਲੀ ਕੌਮ ਕਿੱਥੇ ਆ ਬਾਜਾਂ ਵਾਲੇ ਪਾਤਸ਼ਾਹ ਦੀ।
ਕਹਿੰਦੇ ਆਪਾਂ ਉਹਨੇ ਉਹਦੇ ਤੱਕ ਗੱਲ ਪਹੁੰਚਾਉਣੀ ਆ, ਪੈਸਿਆਂ ਦੀ ਗੱਲ ਨਹੀਂ। ਪੈਸੇ ਦੇ ਦੇ ਲੰਘੀ ਜਾਂਦੇ ਲੋਕ, ਕੋਈ ਇਹ ਜੀ ਜਗਾਤ ਲਾਈਏ, ਜੁਗਤ ਲਾਈਏ ਵੀ ਨਾ, ਇਹ ਮਾਮਲਾ ਵੀ ਲਈਏ ਤੇ ਗਾਂਹ ਜਾ ਕੇ ਦੱਸਣ ਵੀ ਬੰਦੇ। ਸੌ ਕੁ ਬੰਦਾ ਇੱਧਰੋਂ ਕਹਿੰਦੇ ਆ ਰਿਹਾ ਲਾਹੌਰ ਦੀ ਸੜਕ ਵੱਲੋਂ ਵੱਡਾ ਟੋਲਾ, ਤੇ ਸਰਕਾਰੀ ਬੰਦੇ ਆਪਦਾ ਰੋਹਬਾ ਅਲੱਗ ਰੱਖਦੇ ਹੁੰਦੇ ਵੀ ਅਸੀਂ ਮੰਤਰੀਆਂ ਦੇ ਨੇੜੇ ਹਾਂ। ਬਾਬਾ ਗਰਜਾ ਸਿੰਘ ਦਾ ਵੀ ਉਹ ਸਾਹਮਣੇ ਮੈਨੂੰ ਲੱਗਦਾ ਵੀ ਜਿਵੇਂ ਸਰਕਾਰ ਦੀ ਸਹਿ ਵਾਲੇ ਬੰਦੇ ਹੋਣ। ਇਹਨਾਂ ਦੇ ਹੱਥ ਸੁਨੇਹਾ ਭੇਜਾਂਗੇ, ਆਏ ਨੇੜੇ ਤੇ ਸਿੰਘਾਂ ਨੇ ਕਿਹਾ ਵੀ ਰੁਕ ਜਾਓ, ਮਾਮਲਾ ਦਿਓ, ਖਾਲਸੇ ਦਾ ਰਾਜ ਆ, ਚੁੰਗੀ ਵਸੂਲਣੀ ਆ। ਉਹ ਕਹਿੰਦੇ ਤੁਹਾਨੂੰ ਜਕਰੀਏ ਖਾਨ ਦਾ ਡਰ ਨਹੀਂ, ਸਰਕਾਰੀ ਬੰਦੇ ਰੂਹ ਝਾੜਨ ਲੱਗੇ, ਕਹਿੰਦੇ ਤੁਹਾਨੂੰ ਜਕਰੀਏ ਖਾਨ ਦਾ ਡਰ ਨਹੀਂ। ਤੇ ਸਿੰਘ ਕਹਿੰਦੇ ਕਿਹੜਾ ਜਕਰੀਆ ਖਾਨ, ਅਸੀਂ ਨਹੀਂ ਕਿਸੇ ਜਕਰੀਏ ਖਾਨ ਨੂੰ ਜਾਣਦੇ। ਇਹ ਸਰਕਾਰੀ ਬੰਦੇ ਕਹਿੰਦੇ ਵੀ ਤੁਹਾਡੇ ਸਿਰਾਂ ਦੇ ਮੁੱਲ ਪਾਤੇ ਜਕਰੀਏ ਖਾਨ ਨੇ, ਤੁਹਾਡੇ ਗੁਰਦੁਆਰੇ ਬੰਦ ਕਰਾਤੇ, ਤੁਹਾਡੇ ਸਰੋਵਰ ਪੂਰਤੇ, ਤੁਸੀਂ ਕਹਿੰਦੇ ਜਾਣਦੇ ਨਹੀਂ। ਅਤੇ ਇਹ ਸਿੰਘ ਕਹਿੰਦੇ ਵੀ ਜੇ ਤੁਸੀਂ ਸਰਕਾਰੀ ਬੰਦੇ ਨੇ, ਉਹਨਾਂ ਨੇ ਰੋਹ ਵਿਚਾੜਿਆ ਵੀ ਅਸੀਂ ਸਰਕਾਰੀ ਬੰਦੇ ਹਾਂ। ਸਿੰਘ ਕਹਿੰਦੇ ਕਹਿੰਦੇ ਫਿਰ ਚੰਗਾ ਮਾਣ ਤਨ ਕਰਾਂਗੇ, ਚੰਗੇ ਸੋਟੇ ਮਾਰੇ ਬੇਰੀਆਂ ਦੇ ਕੇ ਘਰਾਂ ਦੇ, ਢੂਈਆਂ ਤੋੜਤੀਆਂ, ਲਾਲ ਕਰਤੀਆਂ, ਹੱਡ ਪਸਲੀਆਂ ਭਣਤੀਆਂ। ਜਦੋਂ ਫਿਰ ਗੋਡਿਆਂ ਭਾਰ ਹੋ ਕੇ ਬਹਿ ਗਏ, ਕਹਿੰਦੇ ਵੀ ਪੈਸੇ ਵੀ ਦੇਵਾਂਗੇ, ਸਾਨੂੰ ਛੱਡ ਦਿਓ। ਉਹ ਕਹਿੰਦੇ ਹੁਣ ਇਕੱਲੇ ਪੈਸੇ ਨਹੀਂ ਲੈਣੇ, ਚਿੱਠੀ ਵੀ ਲੈ ਕੇ ਜਾਇਓ, ਸਾਡੀ ਖਬਰ ਵੀ ਪਹੁੰਚਾ ਦਿਓ ਜਾ ਕੇ ਜਕਰੀਏ ਖਾਨ ਨੂੰ, ਅਸੀਂ ਦੱਸਣਾ ਚਾਹੁੰਦੇ ਹਾਂ ਉਹਨੂੰ ਵੀ ਸਾਡੀ ਹਿੱਕ ਚਾ ਕੇ ਵਜੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਜਿਉਂਦੇ ਆ ਚੜ੍ਹਦੀ ਕਲਾ 'ਚ, ਉਹਨਾਂ ਨੂੰ ਤੂੰ ਕੌਣ ਉਹਨਾਂ ਖਤਮ ਕਰਨ ਵਾਲਾ, ਅਤੇ ਜੇ ਤੁਸੀਂ ਨਾ ਦੱਸਿਆ ਅਸੀਂ ਤੁਹਾਡੀਆਂ ਸ਼ਕਲਾਂ ਪਛਾਣ ਲਈਆਂ, ਅਤੇ ਦੁਬਾਰੇ ਹੁਣ ਤਾਂ ਕੁੱਟ ਕਟਾਪਾ ਹੀ ਹੋਇਆ, ਦੁਬਾਰੇ ਧੋਣ ਤਾਰਾਂਗੇ ਤੁਹਾਡੀ ਜੇ ਨਾ ਦੱਸਿਆ ਜਾ ਕੇ। ਦੇਖੋ ਕੈਸੀ ਖੇਡ ਆ, ਕਹਿੰਦੇ ਦੱਸੋ ਜਾ ਕੇ ਲਾਹੌਰ ਦਰਬਾਰ 'ਚ, ਸਾਡੇ ਨਾਲ ਕੇ ਟੱਕਰ ਲਵੇ ਤੁਹਾਡਾ ਜਕਰੀਆ, ਭੇਜੇ ਆਪਦੀ ਫੌਜ ਨੂੰ। ਚਿੱਠੀ ਲਿਖ ਕੇ ਦਿੱਤੀ, ਕਹਿੰਦਾ ਚਿੱਠੀ ਲਿਖਦਾ ਸਿੰਘ ਬੋਤਾ, ਹੱਥ ਵਿੱਚ ਸੋਟਾ ਬਹੁਤ ਹੀ ਮੋਟਾ, ਰਾਹ 'ਚ ਖਲੋਤਾ, ਗੱਡਾ ਲਾਇਆ ਆਨਾ ਅਤੇ ਟਕਾ ਲਾਇਆ ਖੋਤਾ, ਕਹਿੰਦੋ ਭਾਬੀ ਖਾਨੋ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ, ਆਓ ਖਾਲਸੇ ਰਾਜ ਦੀ ਚਿੱਠੀ ਲਾਹੌਰ ਨੂੰ ਹੈ।

0: ਸਿਦਕ ਵਾਲੀ ਤੱਕੜੀ ਚ ਤੋਲੀਆਂ
1: ਸਾਨੂੰ ਰੋਕਣ, ਹਾਂ ਸਾਨੂੰ ਰੋਕਣ, ਸਾਨੂੰ ਰੋਕਣ ਨਾ ਤੇਗਾ ਤੇ ਗੋਲੀਆਂ,
0: ਸਾਨੂੰ ਰੋਕਣ ਨਾ ਤੇਗਾ ਤੇ ਗੋਲੀਆਂ।

0: ਤਾਨਾ ਸ਼ਾਹੀ ਨਾ ਘਮਾਉਣਗੇ ਜੀ ਕਹਿਰ ਜੋ,
1: ਤਾਨਾ ਸ਼ਾਹੀ ਨਾ ਘਮਾਉਣਗੇ ਜੋ ਕਹਿਰ ਜੋ,
0: ਰੋਗ ਰਾਜ ਵਾਲੀ ਸਿੱਖ ਰਤ ਪੈਰ ਜੋ,
1: ਰੋਗ ਵਾਲੀ ਸਖ ਸਿਖਰ ਤੇ ਪੈਰ ਜੋ,
0: ਝੂਠਾ ਕੇਸ ਨਹੀਂ ਹੋਣ ਦੇਣੇ ਦੈਰ ਜੋ,
1: ਝੂਠਾ ਕੇਸ ਨਹੀਂ ਹੋਣ

0: ਭੁੱਲੇ ਨਾ ਤੁਸਾਂ ਨੇ ਜੋ ਜੋ ਕੀਤੀਆਂ,
1: ਬਿਨਾ ਭੁੱਲੇ ਨਾ ਤੁਸਾਂ ਨੇ ਜੋ ਜੋ ਕੀਤੀਆਂ,
0: ਯਾਦ ਰਹਿਣਗੀਆਂ ਬਈ ਯਾਦ ਰਹਿਣਗੀਆਂ, ਯਾਦ ਰਹਿਣਗੀਆਂ ਸਾਨੂੰ ਹੱਡ ਬੀਤੀਆਂ,
1: ਯਾਦ ਰਹਿਣਗੀਆਂ ਸਾਨੂੰ ਹੱਡ ਵੀ।

ਕੇ ਬਚੇ ਸ਼ਰਨ ਜੋ ਹੋਏ। ਇਹ ਖਾਲਸਾ ਪੰਥ ਆ, ਇਹਦਾ ਇਹ ਪਾਤਸ਼ਾਹੀ ਦਾਅਵੇ ਰੱਖਣ ਵਾਲਾ ਪੰਥ ਆ, ਇਹਦਾ ਸਾਰੀ ਦੁਨੀਆਂ 'ਤੇ ਰਾਜ ਆ ਸਦਾ ਵਾਸਤੇ। ਇੱਕ ਕੱਚੀਆਂ ਪਿੱਲੀਆਂ ਸਰਕਾਰਾਂ ਦੇ ਰਾਜ ਭਾਗ ਆਉਂਦੇ ਜਾਂਦੇ ਰਹਿੰਦੇ, ਬਦਲਦੇ ਰਹਿੰਦੇ ਮੰਤਰੀ ਸ਼ੰਤਰੀ ਪ੍ਰਧਾਨ ਮੰਤਰੀ। ਸਾਡਾ ਇੱਕੋ ਇੱਕ ਅਕਾਲ ਪੁਰਖ ਨਿਰੰਕਾਰ ਆ ਜਿਹੜਾ ਕਦੇ ਨਹੀਂ ਬਦਲਦਾ, ਅਤੇ ਨਾ ਇਹਦਾ ਰਾਜ ਭਾਗ ਬਦਲੇ, ਸਾਰੀ ਦੁਨੀਆਂ 'ਚ ਰਾਜ ਆ ਖਾਲਸੇ ਦਾ। ਇਹਨਾਂ ਨੇ ਚਿੱਠੀ ਲਿਖੀ ਅਤੇ ਚਿੱਠੀ ਵਿੱਚ ਇੱਕ ਸ਼ਬਦ ਇਹ ਲਿਖਿਆ, ਕਹਿ ਦਿਓ ਭਾਬੀ ਖਾਨੋ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ। ਕਿਸੇ ਮੰਤਰੀ ਦੀ ਘਰਵਾਲੀ ਨੂੰ ਭੈਣ ਹਰੇਕ ਕੋਈ ਕਹਿ ਦਿੰਦਾ, ਬੀਬੀ ਹਰੇਕ ਕੋਈ ਕਹਿ ਦਿੰਦਾ, ਪਰ ਉਸ ਵੇਲੇ ਦੇ ਕੱਟੜ ਜ਼ਕਰੀਏ ਖਾਨ ਦੀ ਭੈਣ ਨੂੰ ਭਾਬੀ ਖਾਨੋ ਲਿਖਣਾ। ਵੈਸੇ ਤਾਂ ਖਾਲਸੇ ਦਾ ਧਰਮ ਹੈ ਵੀ ਵੱਡੀ ਨੂੰ ਮਾਂ, ਬਰਾਬਰ ਦੀ ਨੂੰ ਭੈਣ, ਛੋਟੀ ਨੂੰ ਬੱਚੀ ਸਮਝਣਾ, ਪਰ ਇਹਨਾਂ ਨੇ ਇਹ ਗੱਲ ਤਾਂ ਲਿਖੀ, ਇਹ ਖਾਨੋ ਜ਼ਕਰੀਏ ਖਾਨ ਦੀ ਭੈਣ ਆ, ਪੜਾਣੇ ਪਿੰਡ ਵਿਆਹੀ ਹੋਈ ਸੀ ਅਤੇ ਇਹ ਪੜਾਣੇ ਪਿੰਡ ਦੇ ਹੀ ਇਹ ਦੋਨੇ, ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ, ਦੋਨੇ ਸੁਰਮੇ ਪੜਾਣੇ ਪਿੰਡ ਦੇ ਹੈ ਅਤੇ ਪੜਾਣੇ ਪਿੰਡ ਵਿਆਹੀ ਹੋਣ ਕਰਕੇ ਪਿੰਡ ਵੱਲੋਂ ਘਰਾਂ 'ਚੋਂ ਰਸਤਾ ਵੀ ਇਹਨਾਂ ਦਾ ਇਹਦੇ ਨਾਲ ਭਾਬੀ ਵਾਲਾ ਭਰਜਾਈ ਵਾਲਾ ਹੀ ਸੀ, ਪਰ ਉਹਨੂੰ ਚੜਾਉਣ ਵਾਸਤੇ ਨਾ ਖਜਾਉਣ ਵਾਸਤੇ ਇਹ ਗੱਲ ਜ਼ਰੂਰੀ ਲਿਖੀ, ਭਾਵੇਂ ਲਿਖਣੀ ਨਹੀਂ ਚਾਹੁੰਦੇ ਸੀ ਪਰ ਉਹਨੂੰ ਖਜਾਉਣ ਵਾਸਤੇ ਗੱਲ ਲਿਖੀ ਹੈ। ਕਹਿ ਦਿਓ ਭਾਬੀ ਖਾਨੋ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ। ਜ਼ਕਰੀਏ ਖਾਨ ਨੇ ਜਦੋਂ ਇਹ ਚਿੱਠੀ ਪੜ੍ਹੀ, ਅੱਗ ਲੱਗ ਗਈ ਉਹਨੂੰ ਵੀ ਮੈਨੂੰ ਲਲਕਾਰਿਆ ਕਿਸੇ ਨੇ, ਮੈਨੂੰ ਕਿਹਾ ਵੀ ਖਾਲਸੇ ਦਾ ਰਾਜ ਆ, ਮੇਰੀ ਭੈਣ ਨੂੰ ਭਾਬੀ ਲੈ ਕੇ ਮੇਰੇ ਮੂਹਰੇ ਚਿੱਠੀ ਪੇਸ਼ ਕਰ ਦਿੱਤੀ ਹੈ, ਇਹ ਕਿੱਥੋਂ ਇਹ ਕਾਸ਼ ਚੋਂ ਡਿੱਗ ਪਏ ਜਾਂ ਪਤਾਲ ਚੋਂ ਨਿਕਲ ਆਏ। ਮੈਂ ਤਾਂ ਸਾਰੇ ਸਿੱਖ ਖਤਮ ਕਰਨ ਦਾ ਐਲਾਨ ਵੀ ਕਰ ਚੁੱਕਾ, ਕਿਉਂਕਿ ਇਹਨੇ ਐਲਾਨ ਕਰਤਾ ਸੀ ਵੀ ਪੰਜਾਬ ਦੀ ਧਰਤੀ ਤੋਂ ਸਿੱਖ ਮੈਂ ਖਤਮ ਕਰਤੇ, ਮੁਕਾਤੇ ਆ, ਰਹਿਣ ਨਹੀਂ ਦਿੱਤਾ, ਹੁਣ ਇਹ ਦੁਬਾਰੇ ਨਹੀਂ ਉੱਠ ਸਕਦੇ। ਪਰ ਇਹਨੂੰ ਕੀ ਪਤਾ ਵੀ ਸਿੱਖ ਕਦੇ ਨਾ ਮੁੱਕਣ ਵਾਲੀ ਕੌਮ ਆ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ, ਅਸੀਂ ਦੋਣ ਸਬਾਏ ਹੋਏ। ਇਹਨੇ ਜਲਾਲਦੀਨ ਦੀ ਅਗਵਾਈ ਦੇ ਵਿੱਚ 100 ਬੰਦਾ ਭੇਜਿਆ, ਜਲਾਲਦੀਨ ਨੂੰ ਕਿਹਾ ਜਲਾਲਦੀਨ

ਤਕੜੇ ਸੁਰਮੇ ਲੈ ਜਾ, ਚੰਗੇ ਹਥਿਆਰ ਲੈ ਜਾ। ਮੈਂ ਸੁਣਿਆ ਵੀ ਉਹ ਦੋ ਜਾਣੀ ਹੈ, ਤੇ ਦੋ ਜਾਣਿਆਂ ਨੂੰ ਤਾਂ ਦਸ ਹੀ ਕਾਫੀ ਹੁੰਦੇ ਆ, ਤੈਨੂੰ 100 ਬੰਦਾ ਦੇ ਕੇ ਤੋਰਦਾ। ਪਰ ਇਹਨੂੰ ਇਹ ਨਹੀਂ ਨਾ ਪਤਾ ਵੀ ਉਹ ਦੋ ਨਹੀਂ, ਉਹ 2.5 ਲੱਖ ਫੌਜਾਂ। ਖਾਲਸਾ ਇਕੱਲਾ ਆਪਣੇ ਆਪ ਨੂੰ ਇਕੱਲਾ ਨਹੀਂ ਕਹਿੰਦਾ, ਕਹਿੰਦਾ ਮੈਂ 2.25 ਲੱਖ ਹਾਂ। ਇੱਕ ਵਾਰੀ ਅਬਦਾਲੀ ਨੇ ਆਪਣਾ ਸੂਹਾ ਭੇਜਿਆ ਸੀ ਵੀ ਪਤਾ ਤਾਂ ਲੈ ਕੇ ਆਓ ਇਹ ਕਿੰਨੀਆਂ ਕੁ ਫੌਜਾਂ ਨੇ। ਅਤੇ ਜੇ ਇੱਕ ਸਿੰਘ ਆਉਂਦਾ ਸੀ ਤੇ ਉਹ ਦਰਖਤ ਤੇ ਖੜਾ ਸਿੰਘ ਦੂਜੇ ਨੂੰ ਆਵਾਜ਼ਾਂ ਦਿੰਦਾ ਵੀ 2.25 ਲੱਖ ਫੌਜ ਉਤਰਿਆਈ, 2 ਆ ਗਏ ਤਾਂ ਉਹਨੇ ਕਹਿਣਾ 2.5 ਲੱਖ ਫੌਜ ਉਤਰਿਆਈ, 4 ਆ ਗਏ ਤਾਂ ਉਹਨੇ 5 ਲੱਖ ਕਹਿਣਾ ਫੌਜ ਉਤਰਿਆਈ। ਅਤੇ ਇਹ ਸੂਹਾ ਜਾ ਕੇ ਖਬਰ ਦਿੰਦਾ, ਕਹਿੰਦਾ ਵੀ ਉਹਨਾਂ ਨਾਲ ਕਿੱਥੇ ਲੜ ਲਓਗੇ, ਉੱਥੇ ਤਾਂ ਲੱਖਾਂ ਦੇ ਹਿਸਾਬ ਨਾਲ ਫੌਜਾਂ ਉਤਰਦੀਆਂ, ਲੱਖਾਂ ਦੇ ਹਿਸਾਬ ਨਾਲ। ਬਲ ਸੀ, ਜ਼ੋਰ ਸੀ, ਪਾਵਰ ਸੀ, ਰੁਤਬਾ ਸੀ, ਅਹੁਦਾ ਰੱਖਦੇ ਸੀ 2.25 ਲੱਖ ਨਾਲ ਲੜਨ ਦਾ। ਇਕੱਲਾ ਇਕੱਲਾ ਗੁਰੂ ਗੋਬਿੰਦ ਸਿੰਘ ਨੇ ਬਣਾਏ 2.25 ਲੱਖ ਸੇ ਇੱਕ ਲੜਾਊ ਤਬਿਆ ਗੋਬਿੰਦ ਸਿੰਘ ਨਾਮ ਕਹਾਉਂ। ਅਤੇ ਇੱਧਰ ਸੂਰਮਿਆਂ ਨੂੰ ਵੀ ਪਤਾ ਵੀ ਹੁਣ ਫੌਜਾਂ ਆਉਣਗੀਆਂ ਚੜ੍ਹ ਕੇ, ਉਹਨਾਂ ਨੂੰ ਪਤਾ ਵੀ ਅੱਜ ਸ਼ਹੀਦੀਆਂ ਪਾਉਣੀਆਂ ਪੈਣੀਆਂ। ਮੌਤ ਨੂੰ ਦੇਖ ਕੇ ਚਾਅ ਇੱਕੋ ਇੱਕ ਕੌਮ ਨੂੰ ਚੜ੍ਹਦਾ, ਸੂਰਮਿਆਂ ਨੂੰ ਖਾਸ ਕਰਕੇ। ਸਾਡੀ ਕੌਮ 'ਚ ਗੱਦਾਰ ਵੀ ਬਥੇਰੇ ਆ, ਅੱਜ ਵੀ ਹੈਗੇ, ਪਹਿਲਾਂ ਵੀ ਸੀ, ਪਰ ਜਿਹੜੇ ਸੂਰਮੇ ਆ, ਜੋਧੇ ਆ, ਅਣਖੀ ਪਰਵਾਨੇ ਹੁੰਦੇ ਆ, ਉਹਨਾਂ ਨੇ ਸ਼ਹੀਦੀ ਗਾਨੇ ਬੰਨੇ ਹੁੰਦੇ ਆ, ਉਹ ਨਹੀਂ ਮੌਤ ਤੋਂ ਡਰਦੇ, ਮੌਤ ਨੂੰ ਡਰਾਉਂਦੇ ਆ। ਸਿੰਘ ਕਹਿੰਦੇ ਮੈਦਾਨ ਦੇ ਵਿੱਚ ਡਟ ਕੇ ਆ ਕੇ ਬੋਤਾ ਸਿੰਘ, ਗਰਜਾ ਸਿੰਘ ਕਹਿੰਦੇ ਇੱਕ ਦੂਜੇ ਨਾਲ ਰਾਏ ਕਰਦੇ ਆ, ਕਹਿੰਦੇ ਫੌਜਾਂ ਆਉਣਗੀਆਂ, ਅੱਜ ਸ਼ਹੀਦੀ ਦਾ ਜਾਮ ਪੀਵਾਂਗੇ, ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੁੱਕਲ 'ਚ ਜਾਵਾਂਗੇ, ਪਿਤਾ ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ ਪਾਤਸ਼ਾਹ ਦੇ ਕੋਲੇ। ਡਟ ਕੇ ਵਿੱਚ ਮੈਦਾਨ ਦੇ ਅਸੀਂ ਛੱਡ ਜਕਾਰੇ, ਵੱਢ ਲਏ ਟੰਬੇ ਜੋਧਿਆਂ ਕਿੱਕਰਾਂ ਦੇ ਭਾਰੇ, ਕਿੱਕਰਾਂ ਦੇ ਸੋਟੇ ਵੱਢ ਲਏ ਭਾਰੇ, ਮੈਦਾਨ 'ਚ ਡਟ ਗਏ। ਲਾੜੀ ਮੌਤ ਵਿਆਹੁਣ ਲਈ ਕਰ ਲਏ ਤਿਆਰੇ, ਹੁਣ ਕਰਨੇ ਪੈਣੇ ਕਰਨੇ ਵਿੱਚ ਮੈਦਾਨ ਦੇ, ਦੋ ਹੱਥ ਕਰਾਰੇ, ਕੱਚੇ ਪਿੱਲੇ ਝਾੜਨੇ, ਦੁੱਕੀ ਤਿੱਕੀ ਸਾਰੇ, ਅਸੀਂ ਅਜੀਤਵਾਲ ਦੇ ਪਾਰਸਾ ਨਾ ਸਿਦਕੋ ਹਾਰੇ। ਉਹ ਕਹਿੰਦਾ ਨਾ ਪਹਿਲੋਂ ਹਾਰੇ ਹਾਂ ਅਤੇ ਨਾ ਅੱਜ ਹਾਰਨਾ, ਨਾ ਪਹਿਲਾਂ ਲੁਕੇ ਹਾਂ ਨਾ ਅੱਜ ਲੁਕਣਾ, ਨਾ ਪਹਿਲਾਂ ਜਨਮ ਸਿਆ ਅਤੇ ਨਾ ਅੱਜ ਸਹਿਣਾ, ਨਾ ਪਹਿਲਾਂ ਗੁਲਾਮ ਹੋਏ ਹਾਂ ਅਤੇ ਨਾ ਅੱਜ ਹੋਣਾ, ਅਤੇ ਨਾ ਸਰਕਾਰਾਂ ਤੋਂ ਡਰੇ ਹਾਂ ਅਤੇ ਨਾ ਹੀ ਡਰਨਾ। ਜਲਾਲ ਜੀ ਨਾ ਆ ਰਿਹਾ ਫੌਜਾਂ ਲੈ ਕੇ, ਘੋੜਿਆਂ ਦੇ ਪੌੜਾਂ ਦੇ ਨਾਲ ਧੂੜ ਅਸਮਾਨੀ ਚੜ੍ਹੀ ਹੈ, ਅਤੇ ਜਲਾਲ ਜੀ ਦੀਆਂ ਫੌਜਾਂ ਨੂੰ ਦੇਖ ਕੇ ਸਿੰਘਾਂ ਨੂੰ ਰੋਹ ਆ ਗਿਆ, ਡੌਲੇ ਫਰਕਣ ਲੱਗ ਗਏ। ਗਗਨ ਦਾ ਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਢਿਓ ਸੁਰਮਾ, ਆਪ ਜੂਜਣ ਕੋ ਦਾਓ, ਸੂਰਾ ਸੋ ਪਹਿਚਾਨੀਏ ਜੋ ਲੜੇ ਦਿਨ ਕੇ ਖੇਤ, ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ, ਛੱਡ ਕੇ ਕਲਗੀਧਰ ਪਾਤਸ਼ਾਹ ਦੇ ਨਾਮ ਦੇ ਜਕਾਰੇ, ਜੋਧੇ ਸੁਰਮੇ ਮੈਦਾਨ ਵਿੱਚ ਹੇ।

ਕੁੜੀਆਂ ਬਾਗਣੀ ਚਰਖੇ ਚਲਾਏ ਅਸੀਂ ਅਸੀਂ ਚਰਖੜੀਆਂ ਤੇ ਚੜੇ ਹੋਏ ਆ ਆ ਕੰਘੇ ਬਾਂਗ ਚਰਵਾ ਕੇ ਤਨ ਆਪਣਾ ਭਾਰਤ ਵੰਸ਼ ਦੇ ਕੇਸਾਂ ਵਿੱਚ ਅੜੇ ਹੋਏ ਆ ਇਹ ਸੋਹਣੀ ਦਾ ਘੜਾ ਨੀ ਜਿਹੜਾ ਖੁਰ ਜਾਣਾ ਉਹ ਅਸੀਂ ਉਬਲਦੀਆਂ ਦੇਗਾਂ ਵਿੱਚ ਕੜੇ ਹੋਏ ਆ ਦੇਣੀ ਪੈਂਦੀ ਹੈ ਸਿਰਾਂ ਦੀ ਫੀਸ ਜਿੱਥੇ ਅਸੀਂ ਉਹਨਾਂ ਸਕੂਲਾਂ ਵਿੱਚ ਪੜ੍ਹੇ ਹੋਏ ਆ ਜਲਾਲਦੀਨ ਨੇ ਕਿਹਾ ਬੋਤਾ ਸਿੰਘ ਗਰਜਾ ਸਿੰਘ ਨੂੰ ਕਹਿੰਦੇ ਵੀ ਤੁਸੀਂ ਇਸਲਾਮ ਕਬੂਲ ਕਰ ਲਓ ਈਨ ਮੰਨ ਲਓ ਤੁਹਾਨੂੰ ਇਨਾਮ ਦਵਾ ਦੇਵਾਂਗਾ ਅਫਸਰ ਲਵਾ ਦੇਵਾਂਗਾ ਬੇਗਮਾਂ ਦੇ ਡੋਲੇ ਤੇ ਧਨ ਦੌਲਤਾਂ ਜਕਰੀਆ ਖਾਨ ਦੇਵੇਗਾ ਤੇ ਤੁਸੀਂ ਇਸਲਾਮ ਕਬੂਲ ਕਰੋ ਈਨ ਮੰਨੋ ਭੁੱਲ ਬਖਸ਼ਾ ਲਓ ਤੇ ਸਿੰਘ ਕਹਿੰਦੇ ਓਏ ਜਲਾਲਦੀਨ ਸਾਨੂੰ ਈਨ ਮਵਾਉਣ ਵਾਸਤੇ ਤੈਨੂੰ ਕਈ ਤੇ ਤੇਰੇ ਜਕਰੀਏ ਖਾਨ ਨੂੰ ਕਈ ਜਨਮ ਲੈਣੇ ਪੈ ਜਾਣ ਤੇ ਸਿੰਘ ਤਾਂ ਵੀ ਨਹੀਂ ਚੁੱਕਦੇ ਜਿਹੜੇ ਹਿਸਾਬ ਨਾਲ ਤੂੰ ਆਇਆ ਉਹ ਹਿਸਾਬ ਦੀ ਗੱਲ ਕਰ ਸਾਡੇ ਨਾ ਤੇ ਜਲਾਲਦੀਨ ਕਹਿੰਦਾ ਇਕੱਲੇ ਇਕੱਲੇ ਨਾ ਇਕੱਲਾ ਇਕੱਲਾ ਭੇਜਾਂ ਤੁਸੀਂ ਤਾਂ ਦੋਵਾਂ ਇੱਧਰ ਫੌਜਾਂ ਵੱਲ ਝਾਤੀ ਮਾਰੋ ਸਿੰਘ ਕਹਿੰਦੇ ਨਹੀਂ ਦੋ ਦੋ ਭੇਜ ਇਕੱਲੇ ਇਕੱਲੇ ਨਾ ਉਹਨੇ ਦੋ ਦੋ ਭੇਜੇ ਆਉਂਦਾ ਦੇ ਮਾਰੇ ਟੰਬੇ ਪੁੜਪੜੀਆਂ ਦੇ ਵਿੱਚ ਦੂਜੀ ਵਾਰ ਨਹੀਂ ਬੰਦਾ ਉੱਠਿਆ ਜਿਹੜਾ ਸੱਟ ਲਿਆ ਇੱਕੋ ਟੰਬੇ ਦੇ ਨਾਲ ਫਿਰ ਜਲਾਲਦੀਨ ਨੂੰ ਕਹਿੰਦੇ ਹੁਣ ਇਉਂ ਕਰ ਦੋ ਦੋ ਭੇਜੇ ਸੀ ਹੁਣ ਚਾਰ ਚਾਰ ਭੇਜ ਇਕੱਲੇ ਇਕੱਲੇ ਨਾ ਉਹਨੇ ਚਾਰ ਚਾਰ ਭੇਜੇ ਅਤੇ ਆਉਂਦੇ ਹੀ ਚਾਰ ਚਾਰ ਵੀ ਢਹਿ ਢੇਰੀ ਕਰਤੇ ਜੇ ਘੋੜੇ ਦੇ ਮਾਰਦੇ ਆ ਸੋਟਾ ਲੱਤ 'ਤੇ ਨਾ ਘੋੜਾ ਉੱਠਦਾ ਅਤੇ ਘੋੜੇ ਤੋਂ ਡਿੱਗਣ ਵਾਲਾ ਜਿਹੜਾ ਫੌਜੀ ਆ ਸਿਪਾਹੀ ਹੈ ਉਹਦੀ ਪੜਪੜੀ 'ਚ ਵੱਜਦਾ ਨਾ ਉਹ ਧਰਤੀ ਤੋਂ ਉੱਠਦਾ ਫਿਰ ਸਿੰਘ ਕਹਿੰਦੇ ਹੁਣ ਅੱਠ ਅੱਠ ਵੀ ਭੇਜ ਕੇ ਦੇਖ ਜਲਾਲਦੀਨ ਕਹਿੰਦਾ ਐਂ ਤਾਂ ਮੈਂ ਮੰਦੇ ਬੰਦੇ ਮਰਵਾ ਲੂੰ ਆਪਦੇ ਸਾਰੇ ਇਹਨਾਂ ਨੇ ਤਾਂ ਛੱਡਣਾ ਕੱਖ ਨਹੀਂ ਮੈਂ ਕਿਹੜਾ ਮੂੰਹ ਜਕਰੀਏ ਖਾਨ ਨੂੰ ਦਿਖਾਉਂ ਫਿਰ ਇਹਨੂੰ ਇੱਕੋ ਵਾਰ ਚਾਰ ਚੁਫੇਰਿਓ ਹੱਲਾ ਕਰਵਾਇਆ ਸਿੰਘਾਂ 'ਤੇ ਤੀਰ ਕਮਾਨਾਂ ਦੀ ਵਾਛੜ ਹੋਈ ਆ ਤੀਰਾਂ ਦੀ ਅਤੇ ਯੋਧੇ ਜਰਨੈਲ ਆ ਦੋਨੇ ਵੀਰ ਢੂਈਆਂ ਜੋੜ ਕੇ ਪਿੱਠਾਂ ਜੋੜ ਕੇ ਲੜਦੇ ਹੋਏ ਅਨੇਕਾਂ ਸੈਂਕੜੇ ਮੁਗਲਾਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ ਇਹ ਸੂਰਮਿਆਂ ਦਾ ਇਤਿਹਾਸ ਆ ਸਾਡਿਆਂ ਦਾ ਇਹਨਾਂ ਸੂਰਮਿਆਂ ਦੇ ਚਰਨਾਂ 'ਚ ਕਰੋੜਾਂ ਵਾਰ ਪ੍ਰਣਾਮ ਗੁਰੂ ਸਾਹਿਬ ਜੀ ਕਿਰਪਾ ਕਰਨ ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁਲਾ ਹੋ ਜਾਂਦੀਆਂ ਮੇਰੇ ਪਾਤਸ਼ਾਹ ਜੀ ਦੀ ਵਡਿਆਈ ਕਰਦਿਆਂ ਗੁਰਬਾਣੀ ਪੜ੍ਹਦਿਆਂ ਸਿੱਖ ਇਤਿਹਾਸ ਕਹਿੰਦਿਆਂ ਗੁਰੂ ਸਾਹਿਬ ਬਖਸ਼ਣਹਾਰੇ ਹੈ ਅੱਗੇ ਤੋਂ ਸਮਤ ਦੇਣ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਹੀ ਸਵਾਵਾਂ ਦਰ ਘਰਦੀਆਂ ਲੈਂਦੇ ਰਹਿਣ ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਹੋਣ ਸਾਰੀ ਸੰਗਤ ਨੂੰ ਜੀ ਆਇਆਂ ਜਿੰਨੇ ਵੀ ਅੰਮ੍ਰਿਤ ਵੇਲੇ ਤੋਂ ਮਾਈ ਭਾਈ ਗੁਰਦੁਆਰਾ ਸੁੱਖ ਸਾਗਰ ਵਿਖੇ ਪਹੁੰਚੇ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਆਓ ਛੇ ਪੌੜੀਆਂ ਨਾਲ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਹੋਈਆਂ ਫੁੱਲਾਂ ਚੁੱਕਾਂ ਦੀ

ਵਾਹਿਗੁਰੂ ਬੋਲੋ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕੋ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਤਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਭਵਿੱਖ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ, ਆਪ ਅਕਾਲ ਪੁਰਖ ਹੈ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਵਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ, ਸਤਿਗੁਰੂ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ, ਗੁਰਮਤ ਵਿਚਾਰਾਂ, ਢਾਡੀ ਸਿੰਘਾਂ ਇਤਿਹਾਸ ਬਿਆਨ ਕੀਤਾ, ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਗਾਇਨ ਕੀਤੇ, ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸੁਮਤ ਬਖਸ਼ਣੀ ਜੀ, ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ, ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਜੀ, ਸਭ ਨੂੰ ਅੰਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ, ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ। ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ, ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰੋ, ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ, ਸੁੱਖ ਹੋਵੇ, ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तुम गाव हो मेरे निरपौ का सोहिला हो वारी जिप सोहिलें सदा सुख होए रहाउ नित नित जी अड़े संभालियन देखे गा देवनहार तेरे दाने कीमत ना पवै तो सदा ते कमन समार संबत साहा लिखिया मिलकर पावो तेल देहो सजन आसीसड़िया ज्यों होए साहिब स्यों मेल ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕ ਹੋਵੇ ਸੇ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਵ ਚਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹੁ ਹੋਵਾ ਸੂਰਜੇ ਕੋ ਰੁੱਤਿਆ ਨੇਕ ਨਾਨਕ ਕਰਤੇ ਕੇ ਕੇਤੇ ਬੇ ਸਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾ ਇੱਕ ਤੋਹੀ ਸਹਿਸ ਪਦ ਵਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁ ਭਾਵੈ ਸੋ ਆਰਤੀ ਹੋਏ ਹਰਿ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹਿ ਆਈ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ

ਜਮ ਕਾਲ ਸਹਿ ਸਿਰ ਦੰਦਾਹੇ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾਹੇ, ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਅਖੰਡ ਬ੍ਰਹਿਮੰਡਾਹੇ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੇ, ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰਉ ਬੇਨੰਤੀ ਸੁਣਹੁ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ, ਔਦ ਘਟੇ ਦਿਨ ਸੁਰੈ ਨਾਰੇ,

ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਾਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਸਤਿਗੁਰੂ। ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ। ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁਖਾਸਣ ਦੀ ਸੇਵਾ, ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ, ਅੱਗੋਂ ਤੋਂ ਸੁਮਤ ਬਖਸ਼ਣੀ ਜੀ। ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਆਪ ਜੀ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ, ਸਤਿਗੁਰੂ ਰਹਿਣਾ ਹੀ ਹੈ, ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ। ਆਪ ਜੀ ਦੇ ਸੁਖਾਸਣ ਤਿਆਰ ਹਨ, ਕਿਰਪਾ ਕਰੋ ਸੁਖਾਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ, ਵਿਸ਼ਰਾਮ ਕਰੋ, ਸੰਗਤਾਂ ਨੂੰ ਖੁਸ਼ੇ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ। ਸਹੀ ਗੁਰਮੁਖ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਜਾਏ ਬਹਿ ਮੇਰਾ

ਨਾਮ ਜਪਣ ਲੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਦਰਸ਼ਨ ਪਿਆਸ

ਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁੱਕਾ ਟਲ ਵਰਸੇ ਵੀ ਹੈ ਇਹਨੂੰ

ਪਰਸੋ ਕੁਰਸੋ ਝਟੀਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ ਸਤਨਾਮ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਹੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖਿਡ ਹੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗ ਹੈ ਪਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ

ਵੇਖ ਵਿਡਾਣ ਰਹਿਆ ਵਿਸਮਾਰ ਨਾਨਕ ਬੁੱਝਣ ਪੂਰਾ ਭਾਗ ਮਹੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆ ਕੁਦਰਤ ਬਦੀਆ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਰਨ ਮੂਰਤਾ ਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨ ਹੋਵੇ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋ ਹਿਤਾ ਇੱਕ ਨਾ ਚਲੈ ਨਾਲ ਕੇਵਲ ਸਚਿਆਰਾ ਹੋਈ ਹੈ ਕਿ ਕੂੜੈ ਤੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੈ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਇ ਕੀਤਾ ਨ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀਸਰ ਗੁਰੂ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਹੇ ਕਰੀ ਜੇ ਤੀਸਰ ਠੋ ਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਅਰਜਾ ਹੋਰ ਦਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸੋ ਕੋਈ ਚੰਗਾ ਨਾ ਰੁਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਣਨਾਥ ਸੁਣਿਆ ਧਰਤ ਧਵਲੋ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਬਰਮਾਇਨ ਸੁਣਿਆ ਮੁਕਸਲਾ ਹਨੁਮੰਦ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾਸ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵ ਹਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾਹ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਹਰਾਹ ਸੁਣਿਆ ਹਾਥ ਵੈ ਸਗਾਫ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ
ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤਸ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰ ਐਸਾ ਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਪੰਚ ਪ੍ਰਵਾਣ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿਮਾਨ, ਪੰਚੇ ਸੁਖ ਹਿਦਰ ਰਾਜਾਨ, ਪੰਚਾਂ ਕਾ ਗੁਰੇ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨ ਨਾਹੀ ਸੁਮਾਰ, ਧਉ ਧਰਮ ਦਇਆ ਕਾ ਪੂਤ ਸੰਤੋਖ ਥਾਪ, ਰੱਖਿਆ ਜਿਨ ਸੂ ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀਏ ਜਾ ਤਿਰੰਗਾ ਕੇ ਨਾਲ, ਸਭ ਨਾ ਲਿਖਿਆ ਬੜੀ ਕਲਾਮ, ਏਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲੇ ਹੋ ਰੂਪ, ਕੀਤੀ ਦਾਤ ਜਾਣੇ ਕੌਣ ਕੂਤ, ਕੀਤਾ ਪਸਾਵੇ ਕੋ ਕਵਾਵ, ਤਿਸਤੇ ਹੋਏ ਲੱਖ ਦਰੀਆ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਜਪ ਅਸੰਖ ਭਾਵ, ਅਸੰਖ ਪੂਜਾ ਅਸੰਖ ਤਪਤਾਵ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖਸਾਰ, ਅਸੰਖ ਮੋਹਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਮੂਰਖੰਤ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹਿ ਜੋਰ, ਅਸੰਖ ਗੜਬੜ ਹੱਤਿਆ ਕਮਾਹਿ, ਅਸੰਖ ਪਾਪੀ ਪਾਪ ਕਰ ਜਾਹਿ, ਅਸੰਖ ਕੂੜਿਆਰ ਕੂੜੇ ਫਿਰਾਹਿ, ਅਸੰਖ ਮਲੇਸ਼ ਮਲ ਭਖਾ, ਅਸੰਖ ਨਿੰਦਕ ਸਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਨਾਵ ਅਸੰਖ ਥਵ, ਗਮ ਅਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨੇ ਹੇ ਲਿਖੇ ਤਿਸ ਫਿਰ ਨਾਹਿ, ਜੇ ਫਰਮਾਏ ਤਿਵ ਤੇ ਪਾਹਿ, ਜੇਤਾ ਕੀਤਾ ਤੇਤਾ ਨਾਓ, ਬਿਣ ਨਾਵੈ ਨਾਹੀ ਕੋ ਥਾਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰੋ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਧੋਪੈ ਨਾਵੈ ਕੈ ਰੰਗ,

ਤੀਰਥ ਤਪ ਦਇਆ ਤਪ ਦਾਨ ਰੇਖੋ ਭਾਵੈ ਤਿਲਕਾ ਮਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਨ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬ੍ਰਹਮਾਉ ਸਤ ਸੁਆਣ ਸਭਾ ਮਨ ਚਾਰ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਫ ਕਵਣ ਜਿਤ ਹੋਆਇਆ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਫ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕਉ ਸਾਜੇ ਆਪੇ ਜਾਣੇ ਸੋਈ ਕਿਉਂ ਕਰਾਖਾ ਕਿਉਂ ਸਾਲਾਹੀ ਕਿਉਂ ਵਰਨੀ ਕਿਉਂ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਇ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਵ ਜਾਣੇ ਅੱਗੇ ਗਿਆ ਨਾ ਸੋਹੈ ਪਾਤਲ ਨਾ ਪਾਤਲ ਲਖ ਆਗਾ ਸਾਗਾ ਸੋੜ ਕੂੜ ਭਾਲ ਥੱਕੀ ਵੀਤ ਕਹਿਣਕ ਵਾਤ ਸੈ ਸਠਾ ਰਹਿ ਕਹਿਣਕ ਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਬਿਨਾ ਅਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਤੀ ਸੁਰਤ ਨ ਪਾਈਆ ਨਦੀਆਂ ਤੈ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਨਿੰਜੇ ਤਿਸ ਮਨ ਹੋ ਨਾ ਵਿਸਰਹਿ ਅੰਤ ਨ ਸਿਫਤੀ ਕਹਿਣ ਅੰਤ ਅੰਤ ਨ ਕਰਣੈ ਦੇਣ ਅੰਤ

ਕਿਤੇ ਮੂਰਖ ਖਾਹੀ ਖਾਹ ਕਿਤਿਆ ਦੁੱਖ ਭੂ ਸਦ ਮਾਰੇ ਪੈਦਾ ਤੇਰੀ ਦਾਤਰ ਮੰਦ ਖਲਾਸੀ ਭਾਣੇ ਹੋਏ ਹੋ ਰਾਖ ਨਾ ਸਕੈ ਕੋਇ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿਤਿਆ ਮੁਹਿ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੈ ਕਹਿ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲਾ ਵਹਿ ਮੁੱਲ ਲੈ ਜਾ ਹਿਮੁੱਲ ਭਾਏ ਮੁੱਲਾ ਸਮਾ ਹਿਮੁੱਲ ਧਰਮ ਅਮੁੱਲ ਦੀਵਾਣ ਅਮੁੱਲ ਤੁਲੋ ਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਹਿ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨੁ ਆਖੇ ਦੇਵ ਆਖੇ ਸੁਰ ਨਰ ਮੁੰਡਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਤਾਂ

ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦਾ ਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸੋ ਕਹੀਨ ਕੇਤੇ ਗਾਵਣ ਹਾਰੇ ਗਾ ਵਹ ਧੋਨ ਪੌਣ ਪਾਣੀ ਬੈਸੰਤਰ ਗਾ ਵਹਿ ਰਾਜਾ ਧਰਮ ਦੁਆਰੇ ਗਾ ਵਹਿ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾ

ਸਾਧ ਵਿਚਾਰੀ ਗਮ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਣੀਆ ਮਨਮੋਹਨ ਸੁਰਗ।

ਭੰਡਾ ਕਰ ਕਰ ਰੱਖੇ ਧਾਰੇ। ਸਹੀ ਤੁਧ ਨੂੰ ਗਾਵਹਿ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ। ਹੋਰ ਕਿਤੇ ਗਾਵਨ ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ। ਸਾਚਾ ਸਾਚੀ ਨਾਈ ਹੈ ਭੀਓ ਸੀ ਜਾਏ ਨੰਜਾ ਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤੁਸ ਭਾਵੈ ਸੋਈ ਕਰ।

ਭੁਗਤ ਗਿਆਨ ਦਇਆ ਭੰਡਾਰਨ ਘਟਕਟ ਵਜ ਹਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਦੇਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾ ਵਹਿ ਲਿਖਿਆ ਵਹਿ ਭਾਵ ਆਦੇਸ ਤਸਿਆ ਦੇ ਸਵਾਦ ਅਨੀਲ ਅਨਾਦ ਅਨਾਦ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾਏ ਹੋ ਵਿਡਾਣੂ ਆਦੇਸ ਤਸਿਆ ਦੇਸ ਆਦ ਅਨੀਲ ਅਨਾਦ ਅਨਾਦ ਜੁਗ ਜੁਗ ਏਕੋ ਵੇਸ ਵਸਣ ਲੋਏ ਲੋਏ ਭੰਡਾਰ ਜੁਗ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸਿਆ ਆਦੇਸ਼।

ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਏਤਰਾਹੇ ਪਤ ਭਵਣੀਆਂ ਚੜ੍ਹੀ ਹੋਏ ਇੱਕੀ ਸੁਣ ਗੱਲਾਂ ਆਕਾਸ਼ ਕੀ ਕੀਟਾ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ।

ਜਾਇਆ ਜਾਪੈ ਜਾਏ, ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਖੋ ਕਰਮ, ਕੇਤੇ ਪਵਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ਼, ਕੇਤੀਆ

ਹੈ ਪਿੱਛੇ ਪਛਤਾਏ ਤਥਾ ਘੜੀਏ ਸੁਰਤ ਮਤ ਮਨ ਬੁੱਧ ਹੈ ਤਥਾ ਘੜੀਏ ਸੁਰਾਸਨਾ ਕੀ ਸੁਧ ਹੈ ਕਰਮਖੰਡ ਕੀ ਬਾਣੀ ਜੋਰ ਤਥਾ ਹੋਰ ਨ ਕੋਈ ਹੋਰ ਤਿਥੈ ਜੋਧ ਮਹਾ ਬਲਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤੈ ਮਹਿਮਾ ਮਾਹੇ ਤਾ ਕੇ ਰੂਪ ਨ ਕਤਨੇ ਜਾਹਿ ਨਾ ਉਹ ਮਰਹਿ ਨ ਠਾਗੇ ਜਾਹਿ ਜਿਨ ਕਹਿ ਰਾਮ ਬਸੈ ਮਨ ਮਾਹਿ ਤਿਥੈ ਭਗਤ ਵਸਹਿ ਕੇ ਲੋਅ ਕਰਹਿ ਅਨੰਦ ਸੱਚਾ ਮਨ ਸੋਇ ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪਣ

ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ੰਤ ਤੁਐ ਪ੍ਰਸਾਦ ਚੱਕਰ ਚਿਹਨ ਅਰਬਰਨ ਜਾ ਦੁਰਪਾਤਨਾ ਹਿੰਜੇ ਰੂਪ ਰੰਗਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰ ਤਨ ਭਉ ਪ੍ਰਕਾਸ਼ ਸਮੇਂ ਤੋ ਕਹਿ ਜਾਏ ਕੋਟ ਇੰਦਰ ਇੰਦਰਾਣ ਸਾਹ ਹਿਸਾ ਹਣ ਗਣਿਤ ਜਾਏ ਤ੍ਰੇ ਭਵਨ ਮੀਪ ਸੁਰ ਨਰ ਅਸੁਰ ਨੇਤ ਨੇਤ ਬੰਤਨ ਕੈਤ ਤੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤਾਂ ਰੂਪੇ ਨਮਸਤਾਂ ਰੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਕਾਇ ਨਮਸਤਾਂ ਅਜਾਇ ਨਮਸਤਾਂ ਗੰਜੇ ਨਮਸਤਾਂ ਪੰਜੇ ਨਮਸਤਾਂ ਨਾਮੇ ਨਮਸਤਾਂ ਅਠਾਮੇ ਨਮਸਤਾਂ ਕਰਮੰ ਨਮਸਤਾਂ ਧਰਮ ਨਮਸਤਾਂ ਨਾਮ ਨਮਸਤਾਂ ਤਾਮੰ ਨਮਸਤਾਂ ਜੀਤੇ ਨਮਸਤਾਂ ਪੀਤੇ ਨਮਸਤਾਂ ਬਾਹਿ ਨਮਸਤਾਂ ਢਾਹਿ ਨਮਸਤਾਂ ਨੀਲੇ ਨਮਸਤਾਂ ਨਾਦੇ ਨਮਸਤਾਂ ਛੇਦੇ ਨਮਸਤਾਂ ਅਗਾਧੇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਉਦਾਰੇ ਨਮਸਤਾਂ ਪਾਰੇ ਨਮਸਤਾਂ ਸੋਏਕਾਂ ਨਮਸਤਾਂ ਅਨੇਕਾਂ ਨਮਸਤਾਂ ਭੂਤੇ ਨਮਸਤਾਂ ਜੂਪੇ ਨਮਸਤਾਂ ਨਿਰਕਰਮੇ ਨਮਸਤਾਂ ਨਿਰਭਰਮੇ ਨਮਸਤਾਂ ਨਿਰਦੇਸੇ ਨਮਸਤਾਂ ਨਿਰਭੇਸੇ ਨਮਸਤਾਂ ਨਿਰਨਾਮੇ ਨਮਸਤਾਂ ਨਿਰਕਾਮੇ ਨਮਸਤਾਂ ਨਿਰਧਾਤੇ ਨਮਸਤਾਂ ਨਿਰਘਾਤੇ ਨਮਸਤਾਂ ਨਿਰਧੂਤੇ ਨਮਸਤਾਂ ਭੂਤੇ ਨਮਸਤਾਂ ਲੋਕੇ ਨਮਸਤਾਂ ਸੋਕੇ ਨਮਸਤਾਂ ਨਿਰਤਾਪੇ ਨਮਸਤਾਂ ਅਥਾਪੇ ਨਮਸਤਾਂ ਤ੍ਰਿਮਾਨੇ ਨਮਸਤਾਂ ਨਿਦਾਨੇ ਨਮਸਤਾਂ ਗਾਹਿ ਨਮਸਤਾਂ ਬਾਹਿ ਨਮਸਤਾਂ ਤ੍ਰਿਵਰਗੇ ਨਮਸਤਾਂ ਸਰਗੇ ਨਮਸਤਾਂ ਪ੍ਰਭੋਗੇ ਨਮਸਤਾਂ ਸਜੋਗੇ ਨਮਸਤਾਂ ਰੰਗੇ ਨਮਸਤਾਂ ਭੰਗੇ ਨਮਸਤਾਂ ਗੰਮੇ ਨਮਸਤਸਤ੍ਰਮੇ ਨਮਸਤਾਂ ਜਲਾਸਰੇ ਨਮਸਤਾਂ ਨਿਰਾਸਰੇ ਨਮਸਤਾਂ ਅਜਾਤੇ ਨਮਸਤਾਂ ਅਪਾਤੇ ਨਮਸਤਾਂ ਅਮਜਬੇ ਨਮਸਤਸਤਜਬੇ ਅਦੇਸਾਂ ਅਦੇਸੇ ਨਮਸਤਾਂ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਪਾਉਂ ਦਿਆਲੇ ਨਮੋ ਸਰਵ ਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵੈ ਨਮਸਤਾਂ ਭੇਵੈ ਨਮਸਤਾਂ ਜਨਮੇ ਨਮਸਤੰ ਸੁਮਨਮੇ ਨਮੋ ਨਮੋ ਸਰਵਗਾਉਣੇ ਨਮੋ ਸਰਵਪਾਉਣੇ ਨਮੋ ਸਰਵਰੰਗੇ ਨਮੋ ਸਰਭੰਗੇ ਨਮੋ ਕਾਲ ਕਾਲੇ ਨਮਸਤਸਤ ਦਯਾਲੇ ਨਮਸਤਾਂ ਵਰਨੇ ਨਮਸਤਾਂ ਮਰਨੇ ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਵ ਧੰਦੇ ਨਮੋ ਸਤਾਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ।

ਭੁਗੇ ਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਾਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਭੁਗਤਾ ਸਰਬੰਗ ਜੋਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲ।

ਅਵਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੂਪਨ ਕਾਲ ਜਤਰ ਤਤਨ ਬਿਰਾਜ ਹੀ ਅਵਧੂਤ ਰੂਪ ਨਿਸਾਲ ਨਾਮ ਠਾਮ ਨ ਜਾਤ ਜਾ ਕਰ ਰੂਪ ਰੰਗ ਨ ਰੇਖ ਆਦ ਪੁਰਖ ਉਦਾਰ ਮੂਰਤ ਜੋ ਨਾਦ ਸੇਖ ਦੇ ਸਵਰ ਨ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਵਿਹੀਨ ਭੇਖ ਧਾਮ ਹੁਣ ਜਾਹੇ ਸਰਮਨ ਸਰਵਤਨ ਮਨ।

ਤੀਨ ਚੱਕਰ ਬੱਕਰ ਫਿਰੈ ਚਤਰ ਚਕਮਾ ਨਹੀਂ ਪੁਰ ਤੀਨ ਲੋਕ ਚੌਦਹਿ ਕੇ ਬਿਖਾਏ ਜਗ ਜਾਪ ਹੀ ਜਿਹ ਜਾਪ ਵਾ ਦੇਵਾਨਾ ਮੂਰਤ ਥਾ ਪਿਓ ਸਭੈ ਜੇ ਥਾ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਸਵਰਚਿਓ ਸੁਯਮ ਪਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਪਰਮ ਰਹਿਤ ਭੂਤ ਅਲਖ ਭੇ ਸੰਗਰਾਗ ਨਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਵ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਆਨ ਉਸਤਤ ਏਕ ਪੁਰਖ ਅਵਧੂਤ ਗਰਭਗੰਜਨ ਸਰਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ ਸਰਵਗੰਤਾ ਸਰਵਹੰਤਾ ਸਰਵ ਤੇਨ ਭੇਖ ਸਰਵ ਸ਼ਾਸਤ੍ਰ ਨਾ ਜਾਣੀ ਜੇ ਰੂਪ ਰੰਗਰ ਰੇਖ ਪਰਮਵੇਦ ਪੁਰਾਣ ਜਾ ਕਹਿਨੇਤ ਭਾਖਤ ਨੇਤ ਕੋਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨਾ ਆਵਈ ਬਹੁਚਿਤ ਮਧੁ ਪਹਾਰ ਛੰਦ ਤੁਐ ਪ੍ਰਸਾਦ ਗੁਣਗਨ ਉਦਾਰ ਮਹਿਮਾ ਪਾਰਿਆ ਸੁਨੇ ਭੰਗ ਉਪਮਾਨੰ ਅਨੁਭਵ

ਅਨਾਥੇ ਪਰਮਾਥੇ ਅਜੋਨੀ ਅਮੋਨੀ ਨਰਾਗੇ ਨਰੰਗੇ ਨਰ ਰੂਪੇ ਨਰੇਖਿਆ ਕਰਮ ਪਰਮੰਗ ਅਗੰਜੇ ਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗਨਾਮੇ ਸਮਸਤੁਲ ਨਿਵਾਸੇ ਨਿਰਕਾਮ ਬੇਭੂਤੇ ਸਮਸਤੁਲ ਸਰੂਪ ਬੇਕੂ ਕਰਮ ਪ੍ਰਣਾਸੀ ਸੁਧਰਮ ਬੇਭੂਤੇ ਸਦਾ ਸਚਦਾਨੰਦ ਸਤਰੰ ਪ੍ਰਣਾਸੀ ਕਰੀ ਮੁਲਕੁ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀਮੇ ਹਰਿਅੰ ਕਰੀਅੰ ਕਰੀ ਮੁੜ ਰਹੀਮੇ ਚਤ੍ਰ ਚੱਕਰਵਰਤੀ ਚਤ੍ਰ ਚੱਕਰ ਭੁਗਤੇ ਸੁਯੰ ਭਵ ਸੁਭੰਗ ਸਰਵਦਾ।

ਸਰਾਵ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੁ ਦੇਖ ਰਹੇ ਹੋ ਮਤ ਕੋ ਨ ਦੇਖੀਏ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਇਹ ਕ੍ਰਤੀ ਮੈਨੂੰ ਇਹ ਕ੍ਰਤੀ ਕੇ ਮਾਤਿ ਮਤੰਗ ਜਰੀ ਜਰਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਕੂਦ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂ ਭਲੀ ਬਿਦ ਨਿਆਪਤ ਸੀਸ ਨ ਜਾਤ ਵਿਚਾਰੇ ਏਤੇ ਭੈ ਤੁਕਾ ਪੈ ਭੂਪ ਤੇ ਅੰਤ ਕਾਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਮੈਨੂੰ ਅੰਤ ਕਾਉ ਅੰਤ ਕੇ ਧਾਮ ਸਿਧਾਰੇ ਤੀਰਥ ਨਹਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਿਸੇਖਾ ਬੇਦ ਪੁਰਾਨ ਕਤੇ ਪੁਰਾਨ ਜਮੀਨ ਜਮਾਨ ਸਮਾਨ ਕੇ ਪੇਖੈ ਪਾਉਣ ਆਹਾਰ ਜਤੀ ਜਤ ਧਾਰ ਸਭ ਪੈ ਸੁ ਵਿਚਾਰ ਹਜ਼ਾਰ ਕੁ ਦੇਖੈ ਸ਼੍ਰੀ ਭਗਵਾਨ ਭਜੇ ਮਿਨ ਭੂਪ ਤੇ ਇੱਕ ਰੱਤੀ ਮੈਨੂੰ ਏਕ ਨਾ ਲੇਖੈ ਸ਼ੁੱਧ ਸਪਹਾ ਦੁਰੰਤ

ਸੁਬਤ ਨਹੀਂ ਚਕਚਾਰ ਲਵਈਆ। ਸਾਹਿਬ ਸ਼੍ਰੀ ਸਭ ਕੋ ਸਿਰ ਨਾਇਕ ਜਾਚਿਕ ਅਨੇਕ ਸੋ ਏਕ ਦੇਵਈਆ। ਦਾਨਵ ਦੇਵ ਨਿੰਦ ਸੱਚ ਭੂਤ ਭਵਿੱਖ ਭਵਾਨ ਜਪੈਂਗੇ ਜੀ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਥਪ ਥਾਪ ਥਪੈਂਗੇ ਪੁਨ ਪ੍ਰਤਾਪ ਪੁਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤ।

ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ, ਗੁਰੂ ਗਰੀਬ ਨਿਵਾਸ। ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹੀ ਦਸਵੀਂ ਕਵੀ ਉਬਾਚ ਬੇਨਤੀ ਚਾਉ ਪਈ।

ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਪਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀ ਆਤਮਾਸਾ। ਜਵਨ ਕਾਲ ਜੋਗੀ ਸਿਵਕੀ ਉਬੇਦ ਰਾਜ ਬ੍ਰਹਮਾ ਜੂਥੀ, ਉਹ ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਦਾਹ ਹਮਾਰਾ। ਜਵਨ ਕਾਲ ਸਭ ਜਗ ਮਨਾਇਓ, ਦੇਵ ਦੈਤ ਜਛਨ ਉਪਜਾਇਓ, ਆਦੰਤ ਇੱਕ ਐ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨੀ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮੋ ਬਦ ਕੀਓ। ਕਟ ਕਟ ਕੇ ਅੰਤਰ ਕੀ ਜਾਨ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰੇ ਸਥੂਲਾ, ਸਭ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਾ, ਘਟ ਘਟ ਕੇ ਪਟ ਪਟ ਕੀ ਜਾਨਾ। ਜਬ ਉਤਕਰਖ ਕਰਾ ਕਰਤਾਰਾ, ਪ੍ਰਜਾ ਧਰ ਤਬ ਦੇ ਅਪਾਰਾ, ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ ਸਭ ਤਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰਿਆਲਮ।

ਮਾਨ ਮਹਾਮੂੜ ਕਛ ਭੇਦ ਨ ਜਾਨ ਮਾਨ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤਨੈ ਹੈ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇ

ਦੁੱਖ ਦਰਦ ਭਾਉ ਨਿਕਟ ਨਾ ਤਿੰਨ ਨਰਕੇ ਰਹਿ ਹੋ ਜੋ ਯਾਗੀ ਇੱਕ ਵਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ 1700

ਅਨੰਤ ਹਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ, ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੋਂ ਆਈਆਂ।

ਸਭ ਸੁਵਾਰਣਾ ਸੁਮਨਾ ਗੱਲਾਂ ਸੁਮਰਤ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਵੋ ਹਰ ਨਾਲੇ ਸਾਚੇ ਸਾਹਿਬਾ ਗਿਆ ਨਾਹੀ ਘਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਹੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨਵਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਐ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਭ ਤਿਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ

ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦੈਦ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵ ਆਏ ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਹੁ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਹੋ ਕਥੇ ਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਨੂੰ ਏ ਧਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਸੈ ਵਿਟੋਂ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ

ਆਖਿਰੀ ਬਿਖਮ ਮਾਰਗ ਚੱਲਣਾ, ਲਬ ਲੋਭ ਅਹੰਕਾਰ ਸੱਚ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਉ ਤਿੱਖੀ ਵਾਲ ਹੁਣ ਕੀਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸੁਮਾਣੀ ਕਹਿ ਨਾਨਕ, ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾ ਇਹ ਤਿਵ ਚਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜੇ ਤੂੰ ਚਲਾ ਇਹ ਤਿਵੈ ਚਲਹਿ, ਜਿਨਾ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਵਾਏ, ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹਿ ਨਾਨਕ ਸੱਚੇ ਸਾਹਿਬ, ਜੋ ਭਾਵੈ ਤਿਵੈ ਚਲਾਵੇ, ਉਹ ਸੋਇਲਾ ਸਬਦ ਸੁਹਾਵਾ, ਸਬਦੋ ਸੁਹਾਵਾ, ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਤਿਨ ਕੈ ਮਨ ਵਸਿਆ, ਜਿਨ ਧਰੋਂ ਲਿਖਿਆ ਆਇਆ, ਫਿਰੈ ਕਨੇਰੇ ਕਰੈ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਿਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸੁਭਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ, ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜਾਵਣ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਿ ਸਹਿਜੀ ਉਮਲੀਨ ਹੈ ਕਿ ਸੰਜਮ ਧੋਤਾ ਜਾਏ, ਮਨ ਧੋ ਬਹੋ ਸ਼ਬਦ ਲਾਗੋ, ਹਰ ਸਿਮਰਉ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ।

ਜੀਉ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਾਂ ਨਿਰਮਲ ਜੀਉ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕਿਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੇ ਕਹੈ ਨਾਨਕ, ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ

ਬਾਣੀਆਂ ਸਿਰ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਓ ਸਾਰੀ ਪਾਣੀ ਕਹਿ ਨਾਨਕ ਸਦਾ ਗਾਵ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੈ ਰਸਨਾ

ਗੁਰ ਕਾ ਸਭ ਰਤਨ ਹੈ ਹੀਰੇ ਜੜਾਓ, ਸਭ ਰਤਨ ਜਿਤ ਮਨ ਲਾਗਾਏ ਹੋ ਅਸਮਾਓ, ਸਭ ਸੇ ਤੀਮਨ ਮਿਲਿਆ ਸੱਚਾ ਲਾਇਆ ਭਾਓ, ਆਪੇ ਹੀਰਾ ਰਤਨੋ ਆਪੇ ਜਿਸਨੂੰ ਦੇ ਬੁਝਾਏ। ਕਹੇ ਨਾਨਕ ਸਭ ਰਤਨ ਹੀਰਾ ਜਿਤ ਜੜਾਓ, ਸ਼ਿਵ ਸ਼ਕਤ ਆਪ ਉਪਾਏ ਕੈ ਕਰਤਾ।

ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪਰੇ ਸੋ ਹੋਵਾਏ ਇੱਕ ਸੋ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਫੇ ਹੁਕਮ ਬੁਝਾਏ। ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਨਾਮ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ। ਜਿਸਨੂੰ ਅੰਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀਐ ਮਨੋਂ ਕਿਉਂ ਵਿਸਾਰੀਐ ਵਿੜਦਾ ਤਾਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੂੰ ਕਿਉਂ ਪੋਹ ਨਾ ਸਕੀ ਜਿਸ

ਜੈਸੀ ਅਗਨੁ ਦਰਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਵੇ ਕੋ ਜੇਹੀ ਕਰ ਤੈ ਖੇਲ ਰਚਾਇਆ, ਜਾ ਤਿਸ ਪਹਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਮਾਇਆ ਅਮਰ ਵਰਤਾਇਆ ਮਾਇਆ, ਜਿਤ ਹਰ ਵਿਸਰੈ ਮੋਹਿ ਉਪਜੈ, ਭਾਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦ ਦੀਜਨਾ ਲਿਵ ਲਾਗੀ, ਤਿਨੇ ਵਿੱਚੇ ਮਾਇਆ ਪਾਇਆ। ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿਟੋਂ ਰਹੇ ਲੋਕ ਮਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੇ, ਹਰ ਵਸੈ ਮਨਵਾਏ, ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ, ਜਿਨੂੰ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਬਣ ਜਾ ਰਾ, ਹਰ ਰਾਸ ਮੇਰੀ ਮਨ ਬਣ ਜਾ ਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੇ ਉਹ ਜੀ, ਉਹ ਲਾਹ ਖੱਟੇ ਹੋ ਦਿਹਾੜੀ, ਉਹ ਧੰਤ ਨਾ ਮਿਲਿਆ ਜਨ।

ਮਨ ਚਾਉ ਪਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਿਉ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ।

ਹਰ ਮਿਨੇ ਵਰਨਾ ਕੋਈ ਕਹੇ ਨਾਨਕ ਨੇਤਰੇ ਅੰਧ ਸੇ ਸਤਿਗੁਰ ਮਿਲੇ ਦੇਵ ਦ੍ਰਿਸ਼ਟ ਹੋਈ। ਏ ਸ਼ਰਵਣ ਹੋ ਮੇਰੇ ਹੋ ਸੱਚ ਸੁਣਨੇ ਨੂੰ ਪਠਾਏ, ਸੱਚ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੂ ਸਤ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ, ਰਸਨਾ ਰਸ ਸਮਾਣੀ ਸਚਲ ਖਿਡਾਣੀ, ਤਾਂ ਕੀ ਗਤ ਕਹੀ ਨ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ।

ਵਜਾਇਆ ਵਾਜਾ ਪਾਉਣ ਨੌਂ ਦੁਆਰੇ ਪ੍ਰਗਟ ਕੀਏ ਦਸਮਾਂ ਗੁਪਤ ਰਖਾਇਆ।

ਵਾਜਾ ਪਵਣ ਵਜਾਇਆ ਇਹੋ ਸਾਚਾ ਸੋਇਲਾ ਸਾਚੇ ਘਰ ਗਾਵਹੋ ਗਾਵਹੁ ਤਾਂ ਸੋਇਲਾ ਘਰ ਸਾਚੈ ਜਿੱਥੈ ਸਦਾ ਸੱਚ ਧਿਆਵਹੇ ਸੱਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਿਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹਿ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵਹੇ।

संताप उतरे।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ

ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨਾ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆਰੇ ਆਏ ਤਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਬੂੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ

ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ, ਇਤਫਾਕ, ਸੇਵਾ, ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ

ਕੁਦਰਤ ਨੇਕੀਆਂ, ਕੁਦਰਤ ਵਧੀਆ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰਾ, ਕੁਦਰਤ ਧਰਤੀ ਖਾਕ

ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦਾ ਕੇਲਾ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ।

ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ ਸਤਿਗੁਰੂ ਜੀ ਉੜਦਾ ਤੱਕ ਰਹੀ ਸਭ ਸੁਣਿਓ ਲੋਕ ਸੁਭਾਇਆ ਸਤਿਗੁਰੂ ਮਿਲਿਆ ਸੱਚ ਪਾਇਆ।

ਜੀਓ ਪਿੰਡ ਸਭ ਤਿਸਦਾ ਦੇ ਖਾਦੇ ਆਪ ਗਵਾਈਐ ਜੇ ਲੋੜੇ ਚੰਗਾ ਆਪਣਾ ਕਰਪਨੋ ਨੀਚ ਸਦਾਈਐ ਜੇ ਜਰਵਾਣਾ ਪਰ ਹਰੇ ਜਰ ਵਿਸਕਰਿੰਦੀ ਆਈਐ ਕੋ ਰਹੇ ਨਾ ਭਰੀਏ ਪਾਈਐ ਕੋ ਰਹੇ ਨਾ ਭਰੀਏ ਪਾਈਐ।

ਨਾਨਕ ਜਨ ਤੋਂ ਪਾਏ ਕੈ ਸੰਭਾਲੇ ਸਬਨਾ, ਜਿਨ ਕਰਤੇ ਕਰਣਾ ਕੀ ਆ ਚਿੰਤਾ ਪੇ ਕਰਨੀ ਤਾ, ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ ਤਿਸ ਜੁਹਾਰੀ, ਸਵਸਤੇ ਤਿਸ ਦੀ ਬਾਣ ਭਾ।

ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੇ ਯਾਰ ਜਾ ਪੜੀਏ ਜੇਤੇ ਸਾਸ ਨਾਨਕ

ਫਲ ਖਾਈ ਸਿਖਸ਼ਾਈ ਪਾਈ ਮੂਰਖ ਕਹਿੰਦੇ ਪਤ ਗਵਾਏ ਵਿੜਨਾਵੇ ਕਿਸਤਾਏ ਨਾ ਪਾਈ ਦਹਿ ਬਿਵਾਣੀ ਮਣੀ ਮਸਾਣੀ ਅੰਦਰਾਂ ਜਾਣੇ ਫਿਰ ਪਿਸਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਲਕਾ।

0: ਰਾਧਿਆ।
1: ਸਲੋਕ ਮਹਲਾ ਪਹਿਲਾ, ਨਾਨਕ ਮੇਰ ਸਰੀਰ ਕਾ ਇਕ ਰਥ ਕਿਰਥਵਾ, ਜੁਗ ਜੁਗ ਫਿਰ ਉਟਾਈਏ ਗਿਆਨੀ ਬੁੱਧੇ ਤਾ, ਸਤਜੁਗ ਰਥ ਸੰਤੋਖਾ ਧਰਮ ਕਿਰਥਵਾ, ਤ੍ਰਿਤ ਰਥ ਗਤੇ ਕਾ ਜੋਰ ਗਿਰਥਵਾ, ਦੁਆਪਰਾ ਤਬੇ ਕਾ ਸਤ ਗਿਰਥਵਾ, ਕਲ ਜੁਗ ਰਥ ਅਗਨ ਕਾ ਕੂੜ ਗਿਰਥਵਾ। ਮਹਲਾ ਪਹਿਲਾ।
0: ਸ਼ਾਮ ਕੇ ਸਤੰਬਰ ਸਵਾਮੀ ਸਚ ਮਿਆਸੀ ਸਜ ਰਹੇ ਸਭ।

ਕਾਲ ਕਿਰਪਾ ਕਰੇ ਤਨਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਮੰਨਿਆ ਹੋਏ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਪਾਵੇ ਸੋ ਕਰੇ ਮਨ।

ਹਾਲ ਬੁਰੀ ਕਿਉਂ ਘਾਲੀ ਹੈ, ਮੰਦਾ ਮੁਰਲਾ ਕੀਚਾ ਏ ਦਿਲ ਮੇਂ ਨਦਰ ਨਿਹਾਲੀ ਹੈ, ਜਿਉਂ ਸਾਹਿਬ ਨਾਲ ਨਹਾਰੀ ਹੈ ਤੇ ਵੇਹ ਪਾਸਾ ਢਾਲੀ ਹੈ, ਪਿਛਲਾ ਹੈ ਉੱਪਰ ਘਾਲੀ ਹੈ, ਪਿਛਲਾ ਹੈ ਉੱਪਰ ਘਾਲੀ ਹੈ।

ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਅੱਗੇ ਤੋਂ ਸਮਰਥ ਬਖਸ਼ਿਸ਼ ਕਰਨ, ਸਤਿਗੁਰ ਦੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਤਿਲ ਪੁੱਲ ਭੇਟਾ ਮੌਜੂਦ ਕਰਨ, ਸਤਿਗੁਰ ਦੀ ਸਰਬੱਤ ਦੇ ਕਾਰਜ ਰਾਸ ਕਰਨ। ਹੁਣ ਆਪ ਦੇ ਸਾਹਮਣੇ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਮੁਕਤਸਰ ਵਾਲੇ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਉਣਗੇ। ਆਓ ਉਹਨਾਂ ਦੇ ਪਾਸੋਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਸਤਿਗੁਰੂ ਜੀ ਗੁਰਮਤਿ ਵਿਚਾਰ ਸਰਵਣ ਕਰਕੇ ਲਾਹ ਪ੍ਰਾਪਤ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਹੈ ਵਿਡਾਣੀ ਵਿਸਮਾਦ ਧਰਤੀ

ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ

ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਿਡਾਉਣ ਰਹਿਆ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰ

ਹੁਕਮ ਅੰਦਰ ਵੇਖ ਵਰਤੈ ਤਾਕੋ ਤਾਕ ਪੌੜੀ ਆਪੀਨੇ ਭੋਗ ਭੋਗ ਕੈ ਹੋਏ ਭਸਮੜ ਭੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਹੁਕਮਨਾਮਾ ਆਸਾ ਕੀ ਵਾਰ ਦੀ ਅੰਮ੍ਰਿਤਮਈ ਬਾਣੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸਲੋਕ ਅਤੇ ਪੌੜੀ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਇਹ ਮਹਾਨ ਅੰਮ੍ਰਿਤ ਬਾਣੀ। ਸਲੋਕ ਮਹਿਲਾ ਪਹਿਲਾ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ। ਨਾਦ ਆਵਾਜ਼ ਨੂੰ ਆਖਦੇ ਹਾਂ, ਹੁਕਮ ਦੇ ਰੂਪ ਦੇ ਵਿੱਚ, ਸ਼ਬਦ ਦੇ ਰੂਪ ਵਿੱਚ, ਜੋ ਹਰ ਪਾਸੇ ਹੀ ਇਸ ਦਾ ਪਸਾਰਾ ਹੋਇਆ ਹੈ। ਇਹ ਕਰਤੇ ਦੀ ਕੁਦਰਤ ਦੇ ਵਿੱਚ ਵਿਸਮਾਦ ਕਰ ਦੇਣ ਵਾਲਾ, ਹੈਰਾਨ ਕਰ ਦੇਣ ਵਾਲਾ, ਅਚੰਬਿਤ ਕਰਨ ਵਾਲਾ ਇੱਕ ਕੌਤਕ ਹੈ ਵਿਸਮਾਦ। ਜਦੋਂ ਮਨ ਹੈਰਾਨ ਕੁਨ ਹੋ ਜਾਏ, ਅਚੰਬਿਤ ਹੋ ਜਾਏ, ਉਸ ਨੂੰ ਆਖਦੇ ਹਾਂ ਵਿਸਮਾਦ। ਉਂਝ ਭਗਤੀ ਦੇ ਗੁਣਾਂ ਦੇ ਅੰਦਰ ਇੱਕ ਅਵਸਥਾ ਹੈ, ਉਹਦਾ ਨਾਮ ਵੀ ਵਿਸਮਾਦ ਹੈ। ਕੋਈ ਆਨੰਦਮਈ ਅਵਸਥਾ ਵਿੱਚ ਚਲਾ ਜਾਏ, ਉਹ ਜਗਤ ਤੋਂ ਵਿਲੱਖਣ ਹੋ ਜਾਏ, ਨਿਰਾਲਾ ਹੋ ਜਾਏ, ਉਸ ਨੂੰ ਵੀ ਵਿਸਮਾਦ ਅਵਸਥਾ ਆਖਦੇ। ਜੋ ਅਚਰਜ ਹੈ, ਜੋ ਵੱਖਰਾ ਹੈ, ਜੋ ਨਿਰਾਲਾ ਹੈ, ਉਹ ਕੀ ਹੈ? ਤੇਰਾ ਨਾਦ ਹੈ, ਤੇਰਾ ਹੁਕਮ ਹੈ। ਇਹ ਜਿੰਨੇ ਵੀ ਧਰਮ ਗ੍ਰੰਥ ਹਨ, ਵੇਦ ਹਨ, ਇਹਨਾਂ ਵਿੱਚੋਂ ਉਤਪੰਨ ਹੋਣ ਵਾਲਾ ਜੋ ਉਪਦੇਸ਼ ਹੈ, ਗਿਆਨ ਹੈ, ਇਹ ਵੀ ਵਿਸਮਾਦ ਹੈ। ਜਿੰਨੇ ਵੀ ਤੂੰ ਜੀਵ ਜੰਤੂ ਪੈਦਾ ਕੀਤੇ ਹਨ, ਇਹ ਵੀ ਵਿਸਮਾਦ ਹੀ ਹਨ। ਅਤੇ ਹਰੇਕ ਜੀਵ ਦੀ ਬਣਤਰ, ਬਣਾਵਟ, ਰੰਗ ਰੂਪ, ਭੇਦ, ਇਹ ਵੀ ਵਿਸਮਾਦ ਹਨ। ਜੀਵਾਂ ਦੀ ਉਤਪਤੀ, ਜੀਵਾਂ ਦੇ ਕਰਮ, ਜੀਵਾਂ ਦੇ ਭੇਦ, ਇਹ ਸਾਰਾ ਕੁਝ ਮਨ ਨੂੰ ਵਿਸਮਾਦ ਕਰਨ ਵਾਲਾ ਹੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇਹ ਜਿਤਨਾ ਵੀ ਦਿਸਦਾ ਹੋਇਆ ਜਗਤ ਹੈ, ਸੰਸਾਰ ਹੈ, ਇਹਨੂੰ ਵੇਖ ਵੇਖ ਕੇ ਕੋਈ ਵਿਸਮਾਦ ਹੀ ਹੋ ਜਾਂਦਾ ਹੈ ਕਿ ਇਹ ਕਿਸ ਤਰ੍ਹਾਂ ਦਾ ਜੀਵ ਹੈ, ਕਿਸ ਤਰ੍ਹਾਂ ਦੇ ਇਸਦੇ ਰੂਪ ਰੰਗ ਹਨ। ਵਿਸਮਾਦ ਹੈ ਤੇਰੇ ਇਹ ਜੀਵ ਜੰਤੂ, ਉਹਨਾਂ ਦੀ ਬਣਾਵਟ, ਉਹਨਾਂ ਦਾ ਰੰਗ ਢੰਗ, ਉਹਨਾਂ ਦੀ ਦਿਖਾਵਟ, ਇਹ ਸਾਰਾ ਕੁਝ ਵਿਸਮਾਦ ਹੀ ਹੈ, ਹੈਰਾਨ ਕੌਣ ਹੈ। ਅਨੇਕਾਂ ਹੀ ਉਹ ਜੀਵ ਨੇ ਜਿਨ੍ਹਾਂ ਨੂੰ ਦੇਖ ਕੇ ਅਚੰਬਿਤ ਹੋ ਜਾਈਦਾ, ਹੈਰਾਨ ਹੋ ਜਾਈਦਾ, ਵਿਸਮਾਦ ਆ ਜਾਂਦਾ ਹੈ। ਨਾਂਗੇ ਫਿਰੈ ਜੰਤ, ਬਿਨਾਂ ਹੀ ਸਰੀਰ ਉੱਤੇ ਕੁਝ ਧਾਰਨ ਕੀਤਿਆਂ, ਪੈਰਾਂ ਤੋਂ ਵੀ ਨੰਗੇ ਅਨੇਕਾਂ ਹੀ ਐਸੇ ਜੀਵ ਜੰਤੂ, ਪਸ਼ੂ ਪੰਛੀ ਆਪਾਂ ਦੇਖਦੇ ਹਾਂ। ਇਹ ਕਰਤੇ ਦੀ ਕੁਦਰਤ ਦਾ ਜਿਹੜਾ ਬਣਿਆ ਹੋਇਆ ਇੱਕ ਨਿਯਮ ਹੈ, ਇਹਦੇ ਵਿੱਚ ਸਾਰਾ ਕੁਝ ਵਿਸਮਾਦ ਹੀ ਹੈ, ਨਿਰਾਲਾ ਹੀ ਹੈ, ਵੱਖਰਾ ਹੀ ਹੈ। ਤੇਰੇ ਜੀ ਜੰਤ ਸਾਰੇ ਵਿਸਮਾਦ ਹੀ ਨੇ। ਅਨੇਕਾਂ ਹੀ ਐਸੇ ਜੀਵ ਹਨ, ਜੰਗਲਾਂ ਵਿੱਚ, ਉਜਾੜ ਵਿੱਚ, ਜਲਾਂ ਵਿੱਚ, ਥਲਾਂ ਵਿੱਚ, ਜਿਨ੍ਹਾਂ ਨੂੰ ਤੂੰ ਬਣਾਇਆ ਹੈ ਤੇਰੀ ਉਤਪਤੀ ਦੇ ਰਾਹੀਂ, ਲੇਕਿਨ
ਉਹਨਾਂ ਦੇ ਸਰੀਰਾਂ ਉੱਤੇ ਕੋਈ ਕੱਪੜਾ ਨਹੀਂ ਹੈ, ਨੰਗੇ ਹੀ ਜੀਵ ਫਿਰ ਰਹੇ ਨੇ। ਵਿਸਮਾਦ ਨਾਂਗੇ ਫਿਰੈ ਜੰਤ, ਅਨੇਕਈ ਜੀਵ ਜੰਤੂ ਐਸੇ। ਇਹ ਤਾਂ ਮਨੁੱਖ ਦੇ ਉੱਤੇ ਕਿਰਪਾ ਹੈ, ਤਨ ਨੂੰ ਢੱਕਣ ਵਾਸਤੇ ਕੱਪੜਾ ਹੈ, ਖਾਣ ਵਾਸਤੇ ਭੋਜਨ ਹੈ, ਸਰੀਰ ਦੀ ਦੇਖ ਰੇਖ ਵਾਸਤੇ ਬਹੁਤ ਸਾਰੀਆਂ ਉਪਲਬਧੀਆਂ ਨੇ। ਜਿਸ ਤਰ੍ਹਾਂ ਬਾਣੀ ਵਿੱਚ ਬੋਲ ਆਉਂਦਾ, ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸੱਦ ਕੁਰਬਾਨ। ਜੀਉ ਜਿੰਦ ਪਿੰਡ ਸਰੀਰ, ਜਿਹਨੇ ਜਿੰਦ ਵੀ ਸਰੀਰ ਵੀ, ਇਹ ਦੋਵੇਂ ਸਾਜੇ ਨੇ, ਪੈਦਾ ਕੀਤੇ ਨੇ। ਇਸ ਜਿੰਦ ਅਤੇ ਪਿੰਡ ਨੂੰ ਪਰਮਾਤਮਾ ਨੇ ਪੈਦਾ ਕੀਤਾ ਪਹਿਨਣ ਅਤੇ ਖਾਣ ਵਾਸਤੇ, ਪਹਿਨਣ ਵਾਸਤੇ ਕੱਪੜੇ, ਖਾਣ ਵਾਸਤੇ ਭੋਜਨ ਦਿੱਤਾ ਹੈ। ਇੱਥੇ ਬਸ ਨਹੀਂ, ਆਪਣੇ ਦਾਸ ਕੀ ਆਪ ਪੈਜ ਰੱਖੇ, ਫਿਰ ਉਹਨਾਂ ਦਾਸਾਂ ਦੀ ਸੇਵਕਾਂ ਦੀ ਪੈਜ ਵੀ ਰੱਖਦਾ, ਪੱਤ ਵੀ ਢੱਕਦਾ। ਪਰਮਾਤਮਾ ਦੇ ਐਸੇ ਨਿਯਮ ਨੂੰ ਦੇਖ ਕੇ, ਐਸੇ ਕੌਤਕ ਨੂੰ ਦੇਖ ਕੇ ਨਾਨਕ ਉਹਦੇ ਤੋਂ ਸਦਾ ਹੀ ਕੁਰਬਾਨ ਜਾਂਦਾ। ਗੁਰੂ ਨਾਨਕ ਦੇਵ ਕਹਿੰਦੇ, ਵਿਸਮਾਦ ਹੈ ਤੇਰੀ ਪਵਨ, ਵਿਸਮਾਦ ਹੈ ਪਾਣੀ। ਵਿਸਮਾਦ ਪਾਉਣ, ਵਿਸਮਾਦ ਪਾਣੀ। ਹਵਾ ਵੀ ਵਿਸਮਾਦ ਹੈ ਅਤੇ ਪਾਣੀ ਦੀਆਂ ਕਿਸਮਾਂ ਵੀ ਵਿਸਮਾਦ ਕਰਨ ਵਾਲੀਆਂ, ਹੈਰਾਨ ਕਰਨ ਵਾਲੀਆਂ। ਆਪਾਂ ਦੇਖਦੇ ਹਾਂ ਹਵਾ ਕਈ ਪ੍ਰਕਾਰ ਦੀ ਹੈ, ਪਾਣੀ ਕਈ ਕਿਸਮਾਂ ਦਾ ਹੈ, ਪਾਣੀ ਦੇ ਕਈ ਰੂਪ ਹਨ। ਸਮੁੰਦਰ ਦਾ ਪਾਣੀ ਹੈ, ਝਰਨੇ ਦਾ ਪਾਣੀ ਹੈ, ਵਰਖਾ ਦਾ ਪਾਣੀ ਹੈ, ਜ਼ਮੀਨ ਦਾ ਪਾਣੀ ਹੈ। ਪਾਣੀ ਇੱਕ ਪ੍ਰਕਾਰ ਦਾ ਥੋੜ੍ਹੀ ਹੈ, ਪਾਣੀ ਦੀ ਕੋਈ ਇੱਕ ਕਿਸਮ ਥੋੜ੍ਹੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਪਾਣੀ ਦੀਆਂ ਕਈ ਕਿਸਮਾਂ ਨੇ। ਸਮੁੰਦਰ ਦਾ ਪਾਣੀ ਤਾਂ ਖਾਰਾ ਹੈ, ਕੌੜਾ ਹੈ। ਝਰਨਿਆਂ ਤੋਂ ਆਉਣ ਵਾਲਾ ਪਾਣੀ ਬੜਾ ਸੀਤਲ ਹੁੰਦਾ ਹੈ, ਸਵਾਦਿਸ਼ਟ ਹੁੰਦਾ ਹੈ, ਮਿੱਠਾ ਪਾਣੀ ਆਖਿਆ ਜਾਂਦਾ ਹੈ। ਮੀਂਹ ਦੇ ਪਾਣੀ ਦਾ ਆਪਣਾ ਗੁਣ ਹੈ, ਵਰਖਾ ਦੇ ਪਾਣੀ ਦੀ ਆਪਣੀ ਵਿਲੱਖਣਤਾ ਹੈ, ਜ਼ਮੀਨ ਵਿੱਚੋਂ ਜਿਹੜਾ ਪਾਣੀ ਜ਼ਿਮੀਂਦਾਰ ਕੱਢਦੇ ਨੇ ਉਹਦੀ ਆਪਣੀ ਗਾਥਾ ਹੈ। ਪਾਣੀ ਵੀ ਇੱਕ ਪ੍ਰਕਾਰ ਦਾ ਨਹੀਂ, ਇਹ ਪਾਉਣ ਦੀਆਂ ਵੀ ਕਈ ਕਿਸਮਾਂ ਹਨ। ਹਵਾ, ਇਹ ਹਵਾ ਦੇ ਗੁਣ ਵੀ ਵੱਖਰੇ ਵੱਖਰੇ ਨੇ। ਪੂਰਬ ਵੱਲੋਂ ਆਉਣ ਵਾਲੀ ਹਵਾ ਦਾ ਗੁਣ ਹੋਰ ਹੈ, ਪੱਛਮ ਵਾਲੇ ਪਾਸੇ ਤੋਂ ਆਉਣ ਵਾਲੀ ਹਵਾ ਦਾ ਗੁਣ ਹੋਰ ਹੈ। ਵਿਸਮਾਦ ਅਗਨੀ ਖੇਡੈ ਵਿਡਾਣੀ, ਅੱਗ ਦੇ ਵੀ ਕਈ ਰੂਪ ਨੇ, ਕਈ ਤਰ੍ਹਾਂ ਦੀ ਖੇਡ ਹੈ ਅੱਗ ਦੀ, ਅੱਗ ਵੀ ਇੱਕ ਪ੍ਰਕਾਰ ਦੀ ਨਹੀਂ ਹੈ। ਸਮੁੰਦਰ ਦੇ ਗਰਭ ਵਿੱਚ ਵੀ ਅੱਗ ਹੈ, ਪਾਣੀ ਦੇ ਵਿੱਚੋਂ ਵੀ ਕਈ ਵਾਰੀ ਅੱਗ ਦੀਆਂ ਵੱਡੀਆਂ ਵੱਡੀਆਂ ਲਾਟਾਂ ਉਤਪੰਨ ਹੋ ਜਾਂਦੀਆਂ। ਜੀਵਾਂ ਦੀ ਉਤਪਤੀ ਵੀ ਇੱਕ ਅਗਨੀ ਦੇ ਰਾਹੀਂ ਹੁੰਦੀ ਹੈ। ਰੁੱਖਾਂ ਦੇ ਵਿੱਚ ਵੀ ਅੱਗ ਹੈ, ਹਰੇਕ ਲੱਕੜ ਦੇ ਵਿੱਚ ਅੱਗ ਸਮਾਈ ਹੋਈ ਹੈ। ਇਸ ਕਰਕੇ ਗੁਰੂ ਨਾਨਕ ਦੇਵ ਕਹਿੰਦੇ, ਵਿਸਮਾਦ ਅਗਨੀ ਖੇਡੈ ਵਿਡਾਣੀ, ਇਹ ਅੱਗ ਵੀ ਨਿਰਾਲੀਆਂ ਹੀ ਖੇਡਾਂ ਖੇਡਦੀ ਹੈ, ਜਿਸ ਨੂੰ ਦੇਖ ਕੇ ਇਹ ਮਨ ਵਿਸਮਾਦ ਵਿੱਚ ਜਾ ਰਿਹਾ ਹੈ। ਵਿਸਮਾਦ ਧਰਤੀ, ਵਿਸਮਾਦ ਖਾਣੀ, ਕਈ ਪ੍ਰਕਾਰ ਦੀਆਂ ਧਰਤੀਆਂ ਅਤੇ ਉਤਪਤੀ, ਖਾਣੀ ਦਾ ਭਾਵ ਹੈ ਉਤਪਤੀ। ਇਹ ਜ਼ਮੀਨ, ਇਹ ਧਰਤੀ ਕਈ ਕਿਸਮਾਂ ਦੀ ਹੈ। ਜੀਵਾਂ ਦੀ ਉਤਪਤੀ, ਖਾਣੀਆਂ ਵੀ ਕਈ ਤਰ੍ਹਾਂ ਦੀਆਂ ਨੇ, ਇਹ ਸਾਰਾ ਕੁਝ ਵਿਸਮਾਦ ਕਰਨ ਵਾਲੀ ਹੀ ਗਾਥਾ ਹੈ। ਵਿਸਮਾਦ ਸਾਦ ਲੱਗੇ ਪੁਰਾਣੀ, ਸਾਦ ਦਾ ਭਾਵ ਹੈ ਸਵਾਦ, ਰਸ। ਰਸ ਵੀ ਵਿਸਮਾਦ ਹਨ, ਅਚਰਜੀ ਹਨ, ਜਿਨ੍ਹਾਂ ਦੇ ਨਾਲ ਜੀਵ ਲੱਗੇ ਹੋਏ ਨੇ।
ਵਿਸਮਾਦ ਸੰਯੋਗ ਵਿਸਮਾਦ ਵਿਯੋਗ ਸੰਯੋਗ ਮਿਲਾਪ ਨੂੰ ਕਹਿੰਦੇ ਵਿਯੋਗ ਵਿਛੋੜੇ ਦਾ ਨਾਮ ਹੈ। ਕਰਤੇ ਦੀ ਕੁਦਰਤ ਵਿੱਚ ਜੀਵਾਂ ਦਾ ਮਿਲਣਾ ਅਤੇ ਵਿਛੜਨਾ ਇਹ ਵੀ ਵਿਸਮਾਦ ਹੀ ਹੈ, ਅਚਰਜੀ ਖੇਡ ਹੈ। ਵਿਸਮਾਦ ਭੁੱਖ ਵਿਸਮਾਦ ਭੋਗ ਕਈ ਪ੍ਰਕਾਰ ਦੇ ਭੋਗ ਪਦਾਰਥਾਂ ਦਾ ਰਸ ਅਤੇ ਕਈ ਜੀਵ ਭੁੱਖੇ ਹੀ ਤੁਰੇ ਫਿਰਦੇ ਇਹ ਅਚਰਜ ਕੌਤਕ ਹੈ। ਵਿਸਮਾਦ ਹੈ ਸਿਫਤ ਤੇਰੀ, ਵਿਸਮਾਦ ਸਿਫਤ ਵਿਸਮਾਦ ਸਲਾਹ, ਜੋ ਤੇਰੀ ਸਿਫਤ ਹੈ ਜੋ ਵਡਿਆਈ ਹੈ ਸਿਫਤ ਸਲਾਹ ਵੀ ਵਿਸਮਾਦ ਹੀ ਹੈ। ਵਿਸਮਾਦ ਉੱਜੜ ਵਿਸਮਾਦ ਰਾਹ, ਉੱਜੜਿਆ ਹੋਇਆ ਉਜਾੜ ਵਾਲੇ ਬਹੁਤ ਸਾਰੇ ਆਪਾਂ ਦੇਖਦੇ ਹਾਂ, ਜੰਗਲ ਹੈ ਬੀਆਬਾਨ ਹੈ ਕੋਈ ਵੱਸੋਂ ਨਹੀਂ ਹੈ ਉਹਨੂੰ ਉਜਾੜ ਕਹਿੰਦੇ, ਇਹ ਵੀ ਵਿਸਮਾਦ ਹੀ ਨੇ। ਇਹ ਰਾਹ ਜਿੱਥੋਂ ਦੀ ਜੀਵ ਲੰਘਦੇ ਨੇ ਤੁਰਦੇ ਹਨ ਰਸਤੇ ਹਨ ਇਹ ਵੀ ਵਿਸਮਾਦ ਹੀ ਹਨ। ਕੋਈ ਕਹਿੰਦਾ ਤੂੰ ਨੇੜੇ ਹੋ ਕੇ ਵਰਤ ਰਿਹਾ ਹੈ ਇਹ ਤੇਰਾ ਹੀ ਕੌਤਕ ਹੈ, ਕੋਈ ਕਹਿੰਦਾ ਤੂੰ ਤਾਂ ਬੜਾ ਹੀ ਦੂਰ ਹੈ, ਵਿਸਮਾਦ ਹੈ ਤੇਰੀ ਨੇੜਤਾ ਵਿਸਮਾਦ ਹੈ ਤੇਰਾ ਦੂਰ ਹੋਣਾ, ਵਿਸਮਾਦ ਨੇੜੇ ਵਿਸਮਾਦ ਦੂਰ। ਵਿਸਮਾਦ ਦੇਖੇ ਹਾਜ਼ਰਾ ਹਜ਼ੂਰ, ਅਚਰਜੀ ਹੈ ਤੇਰੀ ਇਹ ਖੇਡ, ਕੋਈ ਤੈਨੂੰ ਆਪਣੇ ਨੇੜੇ ਦੇਖਦਾ ਹਾਜ਼ਰ ਨਾਜ਼ਰ ਦੇਖਦਾ ਆਪਣੇ ਨਿਕਟ ਦੇਖਦਾ ਹੈ। ਵੇਖ ਵਿਡਾਉਣ ਰਿਹਾ ਵਿਸਮਾਦ ਤੇਰੀ ਇਸ ਖੇਡ ਨੂੰ ਦੇਖ ਕੇ ਅਸੀਂ ਵਿਸਮਾਦ ਹੀ ਹੋ ਰਹੇ ਹਾਂ। ਨਾਨਕ ਬੁੱਝਣ ਪੂਰੇ ਭਾਗ, ਪੂਰੇ ਭਾਗਾਂ ਦੇ ਨਾਲ ਤੇਰੀ ਇਸ ਬੁਝਾਰਤ ਨੂੰ ਬੁੱਝਿਆ ਜਾ ਸਕਦਾ ਹੈ। ਮਹੱਲਾ ਪਹਿਲਾ, ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖ ਸਾਰ। ਕੁਦਰਤ ਦਾ ਭਾਵ ਹੈ ਕਲਾ, ਇਹ ਤੇਰੀ ਕਲਾ ਜਿਹੜੀ ਹੈ ਇਹ ਦਿਸਦੀ ਵੀ ਹੈ ਕਿਉਂਕਿ ਜੀਵਾਂ ਨੂੰ ਤੂੰ ਚਲਾ ਰਿਹਾ ਹੈ, ਸੰਸਾਰ ਦੀ ਖੇਡ ਤੂੰ ਆਪ ਹੀ ਚਲਾਈ ਹੋਈ ਹੈ। ਦਿਸਦੀ ਹੈ ਤੇਰੀ ਇਹ ਕੁਦਰਤ

ਤੇਰੀ ਕਲਾ ਹੈ, ਇਹ ਤੇਰੀ ਹੀ ਕੁਦਰਤ ਹੈ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਇਹ ਜਿੰਨੀਆਂ ਵੀ ਜਾਤਾਂ ਨੇ, ਕਿਸਮਾਂ ਹਨ, ਜਿਨਸਾਂ ਹਨ, ਇਹ ਜਿੰਨੇ ਵੀ ਰੰਗ ਹਨ, ਜਿੰਨੇ ਵੀ ਇਸ ਜਹਾਨ ਉੱਤੇ ਜੀਵ ਜੰਤੂ ਨੇ, ਇਹ ਸਾਰੀ ਤੇਰੀ ਕਲਾ ਹੈ, ਤੇਰੀ ਹੀ ਕੁਦਰਤ ਹੈ। ਕੁਦਰਤ ਖਾਣਾ ਪੀਣਾ ਪਹਿਨਣਾ, ਖਾਣਾ ਪੀਣਾ ਅਤੇ ਪਹਿਨਣਾ, ਇਹ ਮਨੁੱਖ ਦੇ ਹਿੱਸੇ ਆਇਆ ਹੈ, ਇਹ ਵੀ ਇੱਕ ਤੇਰੀ ਹੀ ਕਲਾ ਦਾਤ ਹੈ। ਕੁਦਰਤ ਸਰਬ ਪਿਆਰ, ਜੀਵ ਇੱਕ ਦੂਜੇ ਦੇ ਨਾਲ ਸਨੇਹ ਕਰਦੇ ਨੇ, ਮੋਹ ਕਰਦੇ ਨੇ, ਉਹ ਵੀ ਤੇਰੀ ਹੀ ਕਲਾ ਦੇ ਕਰਕੇ ਹੈ। ਸਤਿਗੁਰੂ ਜੀ ਕਹਿੰਦੇ ਨੇ ਇਹ ਸਾਰਾ ਕੁਝ ਤੇਰੀ ਕੁਦਰਤ ਦੇ ਕਰਕੇ ਹੀ ਹੋ ਰਿਹਾ ਹੈ। ਕੁਦਰਤ ਦੇ ਕਰਕੇ ਹੀ ਇਹ ਧਾਰਮਿਕ ਗ੍ਰੰਥ ਹਨ, ਵੇਦ, ਸਿਮਰਤੀਆਂ, ਸ਼ਾਸਤਰ, ਇਹ ਸਾਰਾ ਕੁਝ ਤੇਰੀ ਕੁਦਰਤ ਕਰਕੇ। ਕੁਦਰਤ ਵੇਦ ਪੁਰਾਣ ਕਿਤਾਬਾਂ, ਕੁਦਰਤ ਸਰਬ ਵਿਚਾਰ, ਇਹ ਧਾਰਮਿਕ ਗ੍ਰੰਥ ਭਾਵੇਂ ਇਸਲਾਮ ਦੇ ਹਨ ਭਾਵੇਂ ਸਨਾਤਨ ਦੇ ਹਨ, ਔਰ ਇਹਨਾਂ ਦੀ ਵਿਚਾਰ ਕਰਨ ਵਾਲੇ ਇਹ ਸਾਰੇ, ਇਹ ਇੱਕ ਤੇਰੀ ਹੀ ਕੁਦਰਤ ਖੇਡ ਵਰਤ ਰਹੀ ਹੈ। ਜਾਤਾਂ ਜਨਸਾਂ ਰੰਗ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਣ ਅਭਿਮਾਨ, ਕਿਸੇ ਕੋਲ ਮਾਣ ਹੈ, ਹੰਕਾਰ ਹੈ, ਅਭਿਮਾਨੀ ਹੈ ਕੋਈ। ਔਰ ਸਤਿਗੁਰੂ ਜੀ ਕਹਿੰਦੇ ਕੋਈ ਨੇਕੀ ਕਮਾ ਰਿਹਾ ਹੈ, ਕੋਈ ਬਦੀ ਕਮਾ ਰਿਹਾ ਹੈ, ਇਹ ਸਾਰੀ ਤੇਰੀ ਹੀ ਕੁਦਰਤ ਕਲਾ ਹੈ, ਖੇਡ ਹੈ। ਕੁਦਰਤ ਪੌਣ ਪਾਣੀ ਬਹਿ ਸੁੰਤਰ, ਕੁਦਰਤ ਧਰਤੀ ਖਾਕ, ਇਹ ਪਾਣੀ, ਇਹ ਹਵਾ, ਇਹ ਅੱਗ, ਇਹ ਧਰਤੀ, ਇਹ ਖਾਕ ਮਿੱਟੀ, ਸਾਰਾ ਕੁਝ ਤੇਰੀ ਹੀ ਕਲਾ, ਤੇਰੀ ਕੁਦਰਤ ਹੈ। ਸਭ ਤੇਰੀ ਕੁਦਰਤ, ਸਾਰੇ ਪਾਸੇ ਤੇਰੀ ਹੀ ਕਲਾ ਸ਼ਕਤੀ ਹੈ। ਤੂੰ ਕਾਦਰ, ਤੂੰ ਸਭ ਤੋਂ ਵੱਡਾ ਜੋ ਹੈ, ਕਰਤਾ ਵੀ ਹੈ, ਪਾਕੀ ਨਾ ਹੀ ਪਾਕ, ਤੂੰ ਪਵਿੱਤਰਾਂ ਵਿੱਚੋਂ ਪਵਿੱਤਰ। ਨਾਨਕ ਹੁਕਮੇ ਅੰਦਰ ਵੇਖੇ ਵਰਤੈ ਤਾਕੋ ਥਾਕ, ਜਦੋਂ ਮਰਜ਼ੀ ਦੇਖ ਲਈਏ, ਹੁਕਮ ਹੀ ਵਰਤ ਰਿਹਾ ਹੈ, ਹੁਕਮ ਹੀ ਚਲਾ ਰਿਹਾ ਹੈ, ਹੁਕਮ ਦਾ ਹੀ ਸਾਰਾ ਕੁਝ ਵਧਾ ਹੋਇਆ ਹੈ। ਪੌੜੀ ਆਪੀਨੈ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਧਾਇਆ, ਜੀਵ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਭੋਗ ਭੋਗ ਕੇ ਜਾ ਰਹੇ ਹਨ, ਭਸਮੜ ਹੋ ਰਹੇ ਨੇ, ਇੱਕ ਘੌਰ ਦੀ ਤਰ੍ਹਾਂ ਉਡਾਰੀ ਮਾਰ ਕੇ ਜਾ ਰਹੇ ਨੇ। ਦੁਨੀਆਦਾਰ ਜਦੋਂ ਜਗਤ ਤੋਂ ਜਾਂਦੇ ਹਨ ਤਾਂ ਸਤਿਗੁਰੂ ਨੇ ਉਦਾਹਰਣ ਦਿੱਤੀ, ਵੱਡਾ ਹੋਵਾ ਦੁਨੀਆਦਾਰ, ਵੱਡੀਆਂ ਗੱਲਾਂ ਕਰਨ ਵਾਲਾ ਦੁਨੀਆਦਾਰ, ਜਦੋਂ ਵੱਡਾ ਹੋ ਗਿਆ, ਚਲਾ ਗਿਆ, ਗੱਲ ਸੰਗਲ ਘੱਤ ਚਲਾਇਆ, ਧਰਮ ਰਾਜ ਦੇ ਲਿਖੇ ਹੋਏ ਨਿਯਮ ਦੇ ਅਨੁਸਾਰ, ਲੇਖੇ ਜੋਖੇ ਦੇ ਰਾਹੀਂ ਉਹਦੇ ਗੱਲ ਵਿੱਚ ਸੰਗਲ ਪਾ ਕੇ ਚਲਾਇਆ ਗਿਆ, ਉਸਨੂੰ ਤੋਰਿਆ ਗਿਆ। ਅੱਗੇ ਕਰਨੀ ਕਿਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ, ਕੀਤੀ ਹੋਈ ਕਿਰਤ ਕਰਨੀ ਦੀ ਪੜਚੋਲ ਕੀਤੀ ਗਈ, ਉਹਨੂੰ ਵਾਚਿਆ ਗਿਆ, ਦੇਖਿਆ ਗਿਆ, ਕੋਲ ਬਿਠਾ ਕਰਕੇ ਲੇਖਾ ਕੀਤਾ ਗਿਆ, ਸਮਝਾਇਆ ਗਿਆ, ਪੁੱਛਿਆ ਗਿਆ ਕਿ ਕਰਮ ਤੂੰ ਕੀਤੇ ਹਨ, ਥਾਂ ਨਾ ਹੋਵੇ ਪਾਉਂਦੀ, ਹੁਣ ਇਸ ਨੂੰ ਥਾਂ ਨਹੀਂ ਲੱਭਦੀ ਮੂੰਹ ਲੁਕਾਉਣ ਵਾਸਤੇ, ਹੁਣ ਸੁਣੀਐ ਕਿਆ ਰੁਆਇਆ, ਰੋਣ ਅਤੇ ਪਛਤਾਉਣ ਤੋਂ ਇਲਾਵਾ ਹੋਰ ਹੁਣ ਕੁਝ ਵੀ ਨਹੀਂ ਹੈ। ਇੱਥੇ ਕੋਈ ਇਸ ਦੀ ਸਾਰ ਲੈਣ ਵਾਲਾ ਵੀ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਹੁਣ ਸੁਣੀਐ ਕਿਆ ਰੁਆਇਆ, ਜਦ ਕੋਈ ਰੋਂਦਾ ਹੈ ਤਾਂ ਕੋਈ ਉਸਨੂੰ ਚੁੱਪ ਵੀ ਕਰਾਉਂਦਾ ਹੈ, ਆਸਰਾ ਵੀ ਦਿੰਦਾ, ਹੁਣ ਕੋਈ ਵੀ ਸਹਾਰਾ ਨਹੀਂ ਹੈ, ਟੇਕ ਨਹੀਂ ਹੈ, ਮਨ ਅੰਧਾ ਜਨਮ ਗਵਾਇਆ। ਇਸ ਅੰਧਲੇ ਮਨ ਨੇ, ਜੀਵ ਨੇ ਇਸ ਤਰ੍ਹਾਂ ਆਪਣਾ ਜਨਮ ਐਵੇਂ ਹੀ ਗਵਾ ਦਿੱਤਾ ਹੈ, ਅਜਾਈ ਹੀ ਗਵਾ ਦਿੱਤਾ ਇਸ ਪੌੜੀ ਦੇ ਰਾਹੀਂ, ਇਹਨਾਂ ਦੋ ਸਲੋਕਾਂ ਦੇ ਰਾਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਰਤੇ ਦੀ ਵਿਸਮਾਦ ਕੁਦਰਤ ਦੀ ਗੱਲ ਕੀਤੀ ਹੈ, ਕਈ ਰੰਗਾਂ ਦੀ, ਕਈ ਭੇਦਾਂ ਦੀ, ਜੀਵਾਂ ਦੇ ਕੀਤੇ ਹੋਏ ਕੰਮਾਂ ਦੀ, ਕਿਰਤ ਦੀ ਗਾਥਾ ਕੀਤੀ ਹੈ।

ਔਰ ਅੰਤ ਵਿੱਚ ਪੌੜੀ ਵਿੱਚ ਮਨੁੱਖ ਦੇ ਕੀਤੇ ਹੋਏ ਕੰਮਾਂ ਦੇ ਲੇਖੇ ਜੋਖੇ ਦੀ ਗੱਲ ਹੈ। ਜੀਵ ਜਿਹੋ ਜਿਹਾ ਕੋਈ ਕਰਮ ਕਰਦਾ ਹੈ ਉਹ ਲਿਖਿਆ ਜਾਂਦਾ ਹੈ, ਉਸ ਨੂੰ ਵਹੀ ਖਾਤੇ ਦਾ ਰੂਪ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਨੇ ਇੱਥੇ ਦੇਣਾ ਕੀਤਾ। ਲਿਖੇ ਦਾ ਅਰਥ ਹੀ ਇਹ ਹੈ ਜੋ ਅੱਖਰਾਂ ਦੇ ਵਿੱਚ ਜੋੜ ਘਟਾਓ ਦੇ ਰੂਪ ਵਿੱਚ ਲਿਖਿਆ ਹੋਇਆ ਹੈ, ਕਿੰਨੇ ਗੁਣ ਹਨ ਕਿੰਨੇ, ਇਸੇ ਨੂੰ ਬਾਣੀ ਨੇ ਵਾਰ ਵਾਰ ਲੇਖਾ ਆਖਿਆ ਹੈ। ਔਰ ਇਸ ਪੌੜੀ ਦੇ ਵਿੱਚ ਵੀ ਸਤਿਗੁਰੂ ਜੀ ਨੇ ਉਸ ਲੇਖੇ ਦੀ ਗੱਲ ਕੀਤੀ ਹੈ। ਪਾਤਸ਼ਾਹ ਕਹਿੰਦੇ ਅੱਗੇ ਕਰਨੀ ਕੀਰਤ ਵਾਚੀਐ, ਕੀਤੀ ਹੋਈ ਕਰਨੀ, ਕੀਤੀ ਹੋਈ ਕਿਰਤ, ਕੀਤੇ ਹੋਏ ਕੰਮ ਵੇਖੇ ਜਾਂਦੇ ਨੇ, ਬਹਿ ਲੇਖਾ ਕਰ ਸਮਝਾਇਆ ਔਰ ਲੇਖਾ ਲਿਆ ਜਾਂਦਾ ਹੈ। ਮਨ ਅੰਧਲਾ ਹੈ, ਅੰਧੇਰੇ ਵਿੱਚ ਹੈ, ਭਾਵ ਕਿ ਗੁਰੂ ਦੇ ਗਿਆਨ ਤੋਂ ਹੀਣਾ ਹੈ, ਖਾਲੀ ਹੈ। ਅੰਧਲੇ ਮਨ ਨੂੰ ਸਮਝਾਉਣ ਵਾਸਤੇ ਹੀ ਸਤਿਗੁਰੂ ਜੀ ਨੇ ਬਾਣੀ ਵਿੱਚ ਇਸ ਤਰ੍ਹਾਂ ਦੀਆਂ ਉਦਾਹਰਣਾਂ ਦਿੱਤੀਆਂ ਨੇ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨਾ। ਆਓ ਗੁਰੂ ਬਾਣੀ ਕੀਰਤਨ ਦੇ ਨਾਲ ਜੁੜਨਾ ਕਰੀਏ ਜੀ। ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗ ਹੈ ਪਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੂਗ

ਕਲ ਕਲੇਸ਼ ਤਨ ਮਾਹੇ ਮਟਾਵੋ। ਨਾਮ ਜਪਤ ਅਗਨਤ ਅਨੇਕੇ, ਕੀਨੇ ਰਾਮ ਨਾਮ ਇੱਕ ਅੱਖਰ, ਤਾਂ ਕੀ ਮਹਿਮਾ ਗਣੀ ਨਾ ਆਵੇ। ਨਾਨਕ ਗੁਣ ਸੰਗ ਮੋਹੇ ਉਧਾਰੋ, ਪਥ ਜਨਾ ਕੇ ਮਨ ਵਿਸਰਾਮ ਰਹਾਉ। ਪ੍ਰਭ ਕੇ ਸਿਮਰਨ ਦੁਖ ਜਮ ਨਸੇ, ਪ੍ਰਭ ਕੇ ਸਿਮਰਨ ਦੁਸ਼ਮਣ ਟਰ, ਪ੍ਰਭ ਕੇ ਸਿਮਰਨ ਅਨ ਦਿਨ ਜਾਗੇ। ਪ੍ਰਭ ਭਉ ਨਾ ਵਿਆਖੇ, ਸਿਮਰਨ ਦੁਖ ਨਾ ਸੰਤਾਪੇ। ਸਭ ਨਦਾਨ ਨਾਨਕ ਹਰ ਰੰਗ, ਪ੍ਰਭ ਕੇ ਸਿਮਰਨ ਗਿਆਨ।

से हर मेरे

0: गिरी उभारे
1: पर जोबन

tere.

ಉಪಕಾರ.

0: ਹੁੰਦੇ
1: ਲੈਵਲ

identify.

ஆர்டர்

está a

vivo para

दुख जानते नहीं छूटे। संत के दुख नरक

down.

esto no,

there.

जन बुद्धियात नया स्वाद गुरु के वचन पता तले।

ਨਾਮ ਸਤ ਸਤ ਧਿਆਨ ਹਾਰ ਆਪੇ ਗੁਣ ਆਪੇ ਗੁਣ ਕਰੀ ਸੁਣਤ ਸਤ ਸਤ ਸੁਣਤਾ ਨਾਨਕ ਸਤ ਸਤ ਪ੍ਰਸ ਹੋਏ ਕਾਨਕ ਰਾਮ ਤਨ ਮੂਲ ਪਛਾਣਿਆ ਤਤ ਗਿਆਨ ਤਨ ਮਨ ਪ੍ਰਗਟਾਇਆ ਜੈਸੇ ਉਗਿਆ ਤਸ ਮਹੇ ਸਮਾਨਾ ਤਾਕੋ ਭੈਣਾ ਕਹਿਣਾ ਜਾਏ ਨਰੈਣ ਮਿਲੇ ਨਾਨਕੇ ਠਾਕਰ ਕਾ ਸੇਵਕ ਸਦਾ ਪਜਾਰੇ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੀ ਰਾਖੇ ਨਿਰੰਕਾਰ ਨਾਨਕ ਸੋ ਸੇਵਕ ਸਾਸ ਸਾਸ ਸਮਾਰੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਸੇਵਕ ਕੋ ਨਾਮ ਜਪਾਈ ਤਾਂ ਕਿ ਗਤ ਮਿਤ ਕੋਏ ਨਾ ਲਖੇ ਪ੍ਰਭ ਕੇ ਸੇਵਕ ਉੱਚੇ ਉੱਚੇ ਨਾਨਕ ਸੋ ਸੇਵਕ ਦੇ ਦਸ ਪ੍ਰਗਟਾਇਆ ਭਸਮ ਕਰੇ ਲਾਸ਼ਕਰ ਕੋਟ ਲਾਖੇ ਤਾਂ ਕੋ ਰਾਕਰ ਦੇ ਕਰ ਹਾਥ ਤਿਸਕੇ ਕਰਥ ਬਿਰਥੇ ਜਾਤ ਸਭ ਜੀਆਂ ਕਾ ਰਾਖਾ ਸੋਏ ਜਪ ਨਾਨਕ ਪ੍ਰਭ ਆਖ ਬਡਾਨੀ ਪ੍ਰੇਮ ਤਿਉ ਮਨ ਤਨ ਤਰਪੀਏ ਤਿਸਕੇ

0: ਸਿੱਖੀ ਕਰੇ ਪ੍ਰਤਿਪਾਲ,
1: ਸੇਵਕ ਕੋ ਗੁਣ ਸਦਾ ਦਿਆਲ,
0: ਸਿੱਖੀ ਗੁਰੂ ਦੁਰਮਤ ਮਲ ਹਿਰੇ,
1: ਗੁਰਬਚਨੀ ਹਰ ਨਾਮ ਉਚਰੇ,
0: ਸਤਗੁਰ ਸਿੱਖੇ ਬੰਧਨ ਕਾਟੇ,
1: ਗੁਰ ਕਾ ਸਿੱਖ ਪਕਾਰ ਤੇ ਹਟੇ,
0: ਸਤਗੁਰ ਸਿੱਖੋ ਨਾਮ ਤਨ ਦੇ,
1: ਗੁਰ ਕਾ ਸਿੱਖ ਵੜ ਭਾਗੀ ਹੈ,
0: ਸਤਗੁਰ ਸਿੱਖੋ ਹਲਤ ਪਲਤ ਸਵਾਰੇ,
1: ਨਾਨਕ ਸਤਗੁਰ ਸਿੱਖੋ ਜੀ ਨਾਥ ਮਾਰੇ,
0: ਗੁਰ ਕੇ ਗ੍ਰਹਿ ਸੇਵਕ ਜੋ ਰਹੇ,
1: ਗੁਰ ਕੀ ਆਗਿਆ ਮਨ ਮੈਂ ਸਹੇ,
0: ਆਪਸ ਕੋ ਕਰ ਕਿਸ਼ਨਾ ਜਨਾਵੇ,
1: ਹਰ ਹਰ ਨਾਮ ਲਿਖੇ ਸਿਰ ਧਿਆਵੇ,
0: ਮਨ ਵੇਚੇ ਸਤਗੁਰ ਕੇ ਪਾਸ,
1: ਸੇਵੇ ਕੇ ਕਾਰਜ ਰਾਸ,
0: ਸੇਵਾ ਕਰਤ ਹੋਏ ਨਹਿ ਕਾਮੀ,
1: ਜਿਸਕੋ ਹੋਵਤ ਪ੍ਰਾਪਤ ਸੁਆਮੀ,
0: ਆਪਣੀ ਕਿਰਪਾ ਜਿਸ ਆਪ ਕਰੇ,
1: ਨਾਨਕ ਸੋ ਸੇਵਕ ਗੁਰ ਕੀ ਮਤ ਲੈ,
0: ਬੀਸ ਬਿਸਵੇ ਗੁਰ ਕਾ ਮਨ।

0: ਗੁਣ ਬੇਅੰਤ ਕੀਮਤ ਨਹੀਂ ਪਾਏ
1: ਨਾਨਕ ਜਿਸ ਭਾਵੇ ਤਸਲੈ ਬੁਲਾਏ
0: ਜੇ ਬਾਏ ਕੁਸਤ ਅਨੇਕ
1: ਸਤ ਪੁਰਖ ਪੂਰਨ ਵਿਵੇਕ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ
1: ਆਤਮਾ ਗੋਚਰ ਪ੍ਰਭ ਨਿਰਵਾਨੀ
0: ਨਿਰਾਹਾਰ ਨਿਰਵੈਰ ਸੁਖਦਾਈ
1: ਤਾਂ ਕੀ ਕੀਮਤ ਕਿਨੇ ਨਾ ਪਾਈ
0: ਅਨੇਕ ਭਗਤ ਬੰਦਨ ਨਿਤ ਕਰੇ
1: ਚਰਨ ਕਮਲ ਹਿਰਦੇ ਸਿਮਰੇ
0: ਸਤ ਬਲਿਹਾਰੀ ਸਤਿਗੁਰ ਆਪਣੇ
1: ਨਾਨਕ ਜਸ ਪ੍ਰਸਾਦ ਐਸਾ ਪ੍ਰਭ ਜਪਨੇ
0: ਹੋ ਹਰ ਰਤ ਪਾਵੇ ਜਨ ਕੋਏ
1: ਅੰਮ੍ਰਿਤ ਪੀਵੇ ਅੰਮ੍ਰਿਤ ਹੋਏ
0: ਉਸ ਪੁਰਖ ਕਾ ਨਾਹੀ ਕਦੇ ਵਿਨਾ

ਸਿਮਰਨ ਨਾਮ ਧਾਰ ਚਰਨ ਕਮਲ ਵਲੇ ਮੈਂ ਔਰ ਧਾਰ ਜਨ ਕਾ ਗਾਓ ਨਾਮ ਹਰ ਬਾਤ ਸੰਤ ਜਨਾ ਕਾ ਨਿਰਮਲ ਮੰਤ ਸਰਬ ਰੋਗ ਨਾਨਕ ਮਿਟ ਜਾਏ ਸੋ ਤਨ ਹਰ ਸੇਵਾ ਤੇ ਪਾਵੇ ਸੋ ਸੁਖ ਸਾ

0: मेरे सदा सुख पाओ।
1: ओम विनय पूर्ण होई आस
0: भगत पाए।

ਵਿਚਾਰੇ ਮਨ ਵਾਚਤ ਨਾਨਕ ਬਲ ਪਾਏ ਤੂੰ ਕਿਆ ਲਪਟਾਵੇ ਮੂਰਖ ਮਨੈ ਐਂਤੇ ਕਉ ਤੁਮ ਕਉ ਨ ਸਨਾਥਾ ਐਂਤੇ ਕਉ ਕੌਨ ਛਟਕਾਰ ਝੂਠਾ ਡਾਲ ਝੂਠ ਪਸਾਰੀ ਨਾਮ ਸਾਰ ਨਾਨਕ ਪ੍ਰਸੰਨ ਭਗਤ ਬਿਨਾ ਬੋਲੂਬੇ ਸਿਆਣੇ ਨਿਰਮਲ ਹੋਏ ਤੁਮਾਰੋ ਚੀਤ ਜਨਮ ਜਨਮ ਕੇ

ਕਹਿਤ ਸੰਗ ਕਮਾਤ ਤਮ ਹਰਕ ਸੋ ਕੰਕ ਸੇ ਵਿਆਪਤ ਤਮ ਓਕਾਰ ਕਿਸ ਹੋਵਤ ਪਰਮ ਨਾਨਕ ਕਰਨੇ ਹਾਰ ਨਾ ਦੂਜਾ ਤਬ ਬੰਦ ਬਹੁਤ ਕਉ ਕਸ ਕੋ ਗੜੀ ਤਾਂ ਨਰਕ ਸੁਰਗ ਫਿਰ ਕਉ ਉਪਾਰ ਤਾਂ ਸਭ ਸਤ ਕਉ ਕਿਤ ਠਾਏ ਤਾਂ ਕਵਣ ਨਿਡਰ ਕਵਣ ਕਤ ਡਰੇ ਆਪਨ ਚਲ ਤਾਪ ਕਰਨੇ ਹਾਰ ਨਾਨਕ ਠਾਕਰ ਕਮ ਪਾਰ ਨਾ ਜਨਮ ਮਰਨ ਕਉ ਕਹਾ ਬਗਾਸਣ ਤਾ ਜਬ ਕੀ ਤਰਾਸ ਕਾਂਕਸ ਹੋਏ ਤਾ ਚਿਤ੍ਰ ਗੁਪਤ ਕਿਤ ਪੂਛਤ ਲੇਖ ਤਾ ਕੌਣ ਛੁਟੇ ਕੌਣ ਬੰਧਨ ਬੰਧੇ ਨਾਨਕ ਆਪਣ ਰੂਪ ਆਪ ਹੀ

but

tag

जाके मन बसे निरंकार नंदन

మనిచ్చే నాన్న కపాలు పావో.

0: ਭੁਗਾ ਲਾਗਾ ਮਿੱਠਾ
1: ਸਗਲ ਸਮਗਰੀ ਇੱਕ ਸਕਟ ਮਾਵੇ
0: ਅਨਕ ਰੰਗ ਨਾਨਾ ਦਿਸਦਾਏ
1: ਨੌ ਨਿਦ ਅੰਮ੍ਰਿਤ ਪਵਕਾ ਨਾਮ
0: ਦੇਹੀ ਮੈਂ ਸਗਾ ਬਸਰਾਮ
1: ਸੁਨ ਸਮਾਦ ਅਨਹਤ ਤੈ ਨਾਦ
0: ਤੈ ਨਾ ਜਾਈ ਅਤਰਜ ਬਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤੈਸਾ ਸੋਝੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਿਹਾ ਭਗਵੰਤ
1: ਧਰਮੀ ਆਕਾਸ਼ ਪਿਆਲ
0: ਸਭ ਲੋਕ ਪੂਰਨ ਭਰਤ ਪਾਲ
1: ਬੰਤਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪੌਣ ਪਾਣੀ ਬੈ ਸੰਤਰ ਮਾਏ
0: ਚਾਰ ਖੂਨ ਦੇ ਦਿਸੇ ਸਮਾਏ

0: ਤਦ ਪਰਮ ਕਾ ਨਾਸ
1: ਨਾਨਕ ਤਿਨ ਮੈਂ ਓ ਬਸਾਸ
0: ਸੰਤ ਜਨਾ ਕਾ ਪੇਖਿਓ ਸਭ ਬ੍ਰਹਮ
1: ਸੰਤ ਜਨਾ ਕੇ ਹਿਰਦੇ ਸਭ ਧਰਮ
0: ਸੰਤ ਜਨਾ ਸੁਣੇ ਸ਼ੁਭ ਬਚਨ
1: ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਏ ਰਹਿਤ
1: ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋ ਸੋਈ ਸੁਖ ਮਾਨੇ
1: ਕਰਨ ਕਰਾਵਨ

0: ਤੇਰੇ ਤੇ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਤਖਤ ਤਰਾਇਆ
1: ਜਨ ਅਵਨ ਕਾ ਇਹ

योजना की तुर मन मांग सात संग सागर तरो

प्राप्त हुए।

सबे काज सहिलड़े थी गुरु नानक सतगुर तुठा।

0: ਫਤਿਹ।
1: ਔਰ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ, ਪਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸੁਭਾਗ ਜੋੜੀ ਨੂੰ ਸੰਬੋਧਨ ਹੋਵੇਗਾ। ਸੋ ਗੁਰਜੀਤ ਸਿੰਘ ਐਂਡ ਰਵਿੰਦਰ ਕੌਰ, ਦਿਸ ਇਜ਼ ਅ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਈਜ਼। ਫਰੋਮ ਟੁਡੇ ਔਨਵਰਡਸ ਯੂ ਨੋ ਲੋਂਗਰ ਟੂ ਸੈਪਰੇਟ ਇੰਡੀਵਿਜੁਅਲਸ ਬਟ ਲਾਈਫ ਲੌਂਗ ਪਾਰਟਨਰਸ। ਅਤੇ ਅੱਜ ਤੁਸੀਂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਆਪਣੇ ਸਕੇ ਸੰਬੰਧੀਆਂ ਦੇ ਮੂਹਰੇ ਪੱਲਾ ਫੜ ਰਹੇ ਹੋ। ਇਹਦੇ ਪਿੱਛੇ ਬਹੁਤ ਵੱਡੀ ਇੱਕ ਬਹੁਤ ਵੱਡਾ ਮੀਨਿੰਗ ਹੈ। ਸੋ ਦਿਸ ਇਜ਼ ਅ ਪ੍ਰੋਮਿਸ ਦੈਟ ਯੂ ਬੋਥ ਆਰ ਮੇਕਿੰਗ ਟੂਡੇ, ਦੈਟ ਵੀ ਕੈਨ ਸਟੇ ਟੂਗੈਦਰ ਫੋਰ ਦ ਰੈਸਟ ਆਫ ਅਵਰ ਲਾਈਵਸ ਐਂਡ ਵੀ ਕੈਨ ਪੁੱਟ ਆਵਰ ਬੈਸਟ ਐਫਰਟਸ ਟੂ ਮੇਕ ਥਿੰਗਸ ਵਰਕ। ਦਿਸ ਇਜ਼ ਅ ਕਮਿਟਮੈਂਟ ਦੈਟ ਆਈ ਐਮ ਗੋਇੰ ਸਟੇ ਲੋਇਲ ਟੂ ਮਾਈ ਪਾਰਟਨਰ ਫੋਰ ਦ ਰੈਸਟ ਆਫ ਮਾਈ ਲਾਈਫ ਐਂਡ ਆਲਸੋ ਆਈ ਐਮ ਵਿਲਿੰਗ ਟੂ ਟੇਕ ਗੁਰਜੀਤ ਸਿੰਘ ਔਰ ਰਵਿੰਦਰ ਕੌਰ ਐਜ਼ ਮਾਈ ਲਾਈਫ ਲੌਂਗ ਪਾਰਟਨਰ। ਸੋ ਇਹ ਪੱਲੇ ਦੇ ਜੋ ਅਰਥ ਹਨ ਇਹਨੂੰ ਸਦਾ ਯਾਦ ਰੱਖਣੇ। ਮਹਾਰਾਜ ਜੀ ਦਾ ਫਰਮਾਨ ਹੈ, ਤਨ ਫਿਰ ਇਹ ਨਾਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਤਨ ਫਿਰ ਕਹੀਏ ਸੋਏ। ਜਿਹਦੇ ਅਰਥ ਬਣਦੇ ਨੇ ਕਿ ਅਸਲੀ ਪਤੀ ਪਤਨੀ ਉਹ ਨੇ ਜਿਹੜੇ ਇਸ ਕ੍ਰਾਈਟੇਰੀਆ ਉੱਪਰ ਖਰੇ ਉਤਰਦੇ ਨੇ। ਉਹ ਕਿਹੜਾ ਹੈ? ਏਕ ਜੋਤ ਦੋਏ ਮੂਰਤੀ, ਦੋ ਸਰੀਰ ਨੇ ਪਰ ਅੰਦਰੋਂ ਇੱਕ ਨੇ। ਵਿਚ ਮੀਨਸ ਯੋਰ ਐਕਸ਼ਨਸ, ਯੋਰ ਥਾਟਸ ਐਂਡ ਯੋਰ ਡਿਸੀਜਨਸ, ਦੇ ਆਲ ਸ਼ੁੱਡ ਰੈਜ਼ੋਨੇਟ। ਸੋ ਇਹੀ ਅੱਜ ਤੋਂ ਤੁਹਾਡਾ ਪ੍ਰਣ ਹੋਣਾ ਚਾਹੀਦਾ। ਸੋ ਆਓ ਹੁਣ ਮੈਂ ਬੇਨਤੀ ਕਰੂੰਗਾ, ਰਵਿੰਦਰ ਕੌਰ ਦੇ ਮਾਤਾ ਪਿਤਾ ਅੱਗੇ ਆਉਣਗੇ ਅਤੇ ਪੱਲੇ ਦੀ ਜੋ ਰਸਮ ਹੈ ਅਦਾ ਕਰਨਗੇ। ਪੱਲੇ ਦਾ ਸ਼ਬਦ ਆਪ ਨੂੰ ਸੰਗਤਾਂ ਨੂੰ ਸਰਵਣ ਕਰਾ ਰਹੇ ਨੇ। ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਾਲੇ, ਆਓ ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

So now you both had made your promises, so there's no looking back now. Only moving forward together as a couple. So hun sat sangat ji, lamba di maryada prarambh ho rahi hai. Gurjeet Singh and Ravinder Kaur, sab to pehla gyani ji pehli lab da paath sarvan karanage. Bade dhyan de naal, ekagrata de naal paath sarvan karna hai. Paath sarvan karke dona ne matha tekna hai. Phir us to baad khade hokar ke prakarma shuru kar deni hai. Gurjeet Singh, you'll be at the front, followed by the bride. Chare lava is order which horn gear. At the Jodo Prakarma Kani, Karli Kani, but a prem dinal, Sahid dinal, Prakarma Kani, enjoy this moment. And when you come to the front, Matha take, Firdwara, Sajana, Petjana. Vigani ji duji love the part sermon karonage, part sonke, Fir Matha take kane, Firotke Prakarma Kani, Fir Matha take, Fir Petjana. Is it three kedanati ji love, and then Chothi love. ਚੌਥੀ ਲਾਭ ਤੋਂ ਬਾਅਦ ਫਿਰ ਨਮਸਕਾਰ ਕਰਕੇ ਬੈਠ ਜਾਣਾ ਫਿਰ ਨਾਨਕ ਸਾਹਿਬ ਦਾ ਕੀਰਤਨ ਹੋਵੇਗਾ ਅਰਦਾਸ ਬੇਨਤੀ ਅਤੇ ਸਤਿਗੁਰਾਂ ਦਾ ਮੁੱਖ ਵਾਕ ਦੋਵਾਂ ਹੀ ਗਿਆਨੀ ਜੀ ਇਸ਼ਾਰਾ ਕਰ ਦੇਣਗੇ ਜਦੋਂ ਪਾਠ ਸਮਾਪਤ ਹੁੰਦਾ ਹੈ ਸੋ ਧਿਆਨ ਦੇਣਾ ਇਕਾਗਰਤਾ ਪਾਠ ਸਰਵਣ ਕਰਨ ਦੇ ਵਿੱਚ ਲਾਉਣੀ ਹੈ ਕੈਮਰੇ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਮੇਕ ਸ਼ੋਰ ਕਰਨ ਕਿ ਬਹੁਤਾ ਡਿਸਟਰੈਕਟ ਨਹੀਂ ਕਰਨਾ ਅਤੇ ਸਤਿਗੁਰਾਂ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਪਿੱਠ ਨਹੀਂ ਕਰਨੀ ਸੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਕੋਆਪਰੇਟ ਸੋ ਥੈਂਕ ਯੂ ਸੋ ਮਚ ਆਓ ਹੁਣ ਲਾਮਾ ਦਾ ਪਾਠ ਹੋ ਰਿਹਾ ਪਾਠ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਰਣਜੀਤ ਸਿੰਘ ਜੀ ਉਪਰੰਤੋਂ ਸੇਵਾ ਦਾ ਕੀਰਤਨ ਗਿਆ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਾਲੇ ਆਓ ਇਕਾਗਰਤਾ ਦੇ ਨਾਲ ਪ੍ਰੇਮ ਦੇ ਨਾਲ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ

ਅਰਜਨ ਹਰਿ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਭ ਦੁਖ ਜਾਇ ਤੀਕ ਬਹਾਦਰ।

ਮੁਕਤਿਆ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਬਾਹੀ ਦੇਖ ਕੇ ਡਟ ਕੀਤਾ।

ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾ ਚਰਾਏਗਾ ਸਿੱਖੀ ਕੇਸਾਂ ਸਵਾਸਾਂ ਸੰਗਨ ਬਾਈ

ਚੇਤ ਆਵੈ ਚੇਤ ਆਵਨ ਕਾ ਸਦਕਾ ਸਰਬ ਸੁਖ ਉਬੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੀਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਰ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਮਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬਾ, ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੀਨ ਮਾਣਿਆਂ ਦੀ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ, ਗੁਰੂ ਗਰੀਬ ਨਿਵਾਸ, ਸਤਿਗੁਰੂ

ਸਪੁੱਤਰ ਸਰਦਾਰ ਸੁਰਿੰਦਰ ਸਿੰਘ, ਮਾਤਾ ਕਰਮਜੀਤ ਕੌਰ, ਬੀਬਾ ਰਵਿੰਦਰ ਕੌਰ, ਸਪੁੱਤਰੀ ਸਰਦਾਰ ਜਸਵੰਤ ਸਿੰਘ, ਮਾਤਾ ਜਸਵੀਰ ਕੌਰ, ਸੁਭਾਗ ਜੋੜੀ, ਕਾਕਾ ਗੁਰਜੀਤ ਸਿੰਘ, ਬੀਬਾ ਰਵਿੰਦਰ ਕੌਰ ਦਾ ਸ਼ੁਭ ਆਨੰਦ ਕਾਰਜ ਗੁਰਮਤਿ ਮਰਜਾਤਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ। ਸਤਿਗੁਰੂ ਜੀ ਆਪ ਜੀ ਦਾ ਘੂਟਾਨ ਘੂਟ ਧੰਨਵਾਦ ਆਪ ਜੀ ਨੇ ਮਿਹਰਾਂ ਕੀਤੀਆਂ। ਆਨੰਦ ਕਾਰਜ ਦੀ ਮਰਜ਼ਾਦਾ ਨਿਭਾਉਂਦੇ ਆ, ਬਾਣੀ ਪੜ੍ਹਦੇ ਆ, ਜਸ ਕੀਰਤਨ ਕਰਦੇ ਆ, ਅੱਖਰ ਵਾਧਾ ਘਾਟਾ ਪ੍ਰਚਕਮਾਪ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ ਸੁਭਾਗ ਜੋੜੀ ਦੇ ਸਿਰ 'ਤੇ ਸਤਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਰੱਖਣਾ। ਆਉਣ ਵਾਲਾ ਸਮਾਂ ਬੱਚਿਆਂ ਦਾ ਖੁਸ਼ੀਆਂ ਅਤੇ ਕੀੜਿਆਂ ਭਰਿਆ ਹੋਵੇ, ਬੱਚਿਆਂ ਵਿੱਚ ਪਰਸਪਰ ਪਿਆਰ ਬਖਸ਼ਣਾ, ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾਪ ਬਖਸ਼ਣੇ, ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਦੋਨਾਂ ਹੀ ਪਰਿਵਾਰਾਂ ਵੱਲੋਂ, ਆਪ ਜੀ ਨੂੰ ਸੁੰਦਰ ਪਛਾਕੇ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਦੇ ਨੇ। ਕਿਰਪਾ ਕਰਨੀ, ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸਭ ਦਾ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ, ਸਰਬੱਤ ਦੇ ਕਾਰਜ ਰਾਸ ਕਰਨੇ, ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ, ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ, ਸੁਭਾਗ ਜੋੜੀ ਨੂੰ ਦਰੋਂ ਕਰੋ ਸੀਸਾਂ ਬਖਸ਼ੋ।

ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਘਰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਸੋ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ, ਸਦਾ ਅੰਗ ਸੰਗ ਸਹਾਈ ਹੋਣ। ਸਤਿਗੁਰੂ ਜੀ ਕਿਰਪਾ ਕਰਨ, ਦੋਨਾਂ ਪਰਿਵਾਰਾਂ ਵਿੱਚ ਮੇਲ ਮਿਲਾਪ, ਪ੍ਰੇਮ, ਇਤਫਾਕ ਦੀ ਦਾਤ ਬਖਸ਼ਿਸ਼ ਕਰਨ। ਆਓ ਪੰਥ ਪ੍ਰਸਿੱਧ ਢਾਡੀ ਜੱਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਕੇਵਲ ਇੱਕ ਕਵਿਤਾ ਦੇ ਨਾਲ ਆਪ ਸਮੂਹ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕਰਨਗੇ। ਸੌ ਤਿੰਨਾਂ ਪਾਸੋਂ ਢਾਡੀ ਵਾਰ ਸਰਵਣ ਕਰੀਏ ਅਤੇ ਉਹਨਾਂ ਦਾ ਮਾਣ ਸਨਮਾਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੋਂ ਝੋਰੀ ਹੈ। 629 ਅੰਕ 'ਤੇ

ਮਹਾਰਾਜ ਨੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਖੁਸ਼ੀਆਂ ਭਰੇ ਹੁਕਮਨਾਮੇ ਬਖਸ਼ਿਸ਼ ਕੀਤੇ ਹੈ। ਆਗੈ ਸੁਖ ਮੇਰੇ ਮੀਤਾ ਪਾਤਸ਼ਾਹ ਆਨੰਦ ਪ੍ਰਭ ਕੀਤਾ। ਆਓ ਸਾਰੀ ਸੰਗਤ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਾਰ ਪੰਜ ਮਿੰਟਾਂ ਵਿੱਚ ਕੋਈ ਕਵਿਤਾ ਕਹਿ ਜਾਣੀ ਹੈ। ਖੁਸ਼ੀ ਦਾ ਸਮਾਂ ਬੜਭਾਗੇ ਦੇ ਸਮਿਆਂ 'ਤੇ ਆਮ ਆਪਣੇ ਰੀਤੀ ਰਿਵਾਜ਼ ਸੀ ਕਿ ਵਿਆਹ ਸ਼ਾਦੀਆਂ 'ਤੇ ਘੋੜੀਆਂ ਕਵਿਤਾਵਾਂ ਗੀਤ ਖੁਸ਼ੀ ਦੇ ਗਾਏ ਜਾਂਦੇ ਸੀ ਅਤੇ ਤਕਰੀਬਨ ਮਹੀਨਾ ਪਹਿਲਾਂ ਸਾਡੀਆਂ ਬੀਬੀਆਂ ਘਰਾਂ ਦੇ ਵਿੱਚ ਬਹਿ ਕੇ ਨਾ ਖੁਸ਼ੀਆਂ ਦੇ ਗੀਤ ਗਾਉਣ ਲੱਗ ਜਾਂਦੀਆਂ ਸੀ। ਹੁਣ ਸਮੇਂ ਘੱਟ ਗਏ, ਰਿਵਾਜ਼ ਬਦਲ ਗਏ। ਧੀ ਪੁੱਤਰ ਮਾਪਿਆਂ ਲਈ ਬੜੇ ਪਿਆਰੇ ਹੁੰਦੇ ਨੇ। ਧੀ ਹਮੇਸ਼ਾ ਹੀ ਰਾਜੇ ਮਹਾਰਾਜਿਆਂ ਨੇ ਵੀ ਘਰੋਂ ਤੋਰੀ ਹੈ, ਗੁਰੂ ਸਾਹਿਬਾਂ ਦੇ ਘਰੋਂ ਵੀ ਧੀਆਂ ਨੇ ਆਪਣੇ ਸਹੁਰੀ ਘਰੀ ਜਾਣਾ ਕੀਤਾ। ਗੁਰੂਆਂ ਨੇ ਵੀ ਸਾਡਿਆਂ ਨੇ ਆਪਣੀਆਂ ਧੀਆਂ ਨੂੰ ਸਹੁਰੇ ਘਰ ਤੋਰਿਆ। ਅੰਮੀਏ ਨੀ ਅੰਮੀਏ ਮੇਰੀ ਪਿਆਰੀ ਅੰਮੀਏ, ਅੱਖਾਂ ਹੰਝੂਆਂ ਨਾ ਹੋਈਆਂ ਅੱਜ ਲਾਲ ਹੋ ਕੇ ਮਜਬੂਰ ਬਾਬਲਾ, ਧੀਆਂ ਤੋਰਦਾ ਏ ਕੁੱਲ ਸੰਸਾਰ, ਗਿੱਲੇ ਥਾਂ ਤੋਂ ਸੁੱਕੇ ਥਾਂ 'ਤੇ ਮੈਨੂੰ ਮਾਏ ਪਾਇਆ ਤੂੰ, ਗੋਦੀ ਚੱਕ ਮੈਨੂੰ ਚਾਵਾਂ ਲਾਡਾਂ ਨਾਲ ਖੜਾਇਆ ਤੂੰ, ਮੈਂ ਕਰਾਂ ਧੰਨਵਾਦ ਅੰਮੀਏ ਦਿੱਤਾ ਰੱਜ ਮਨ ਮਾਣੀ ਨੂੰ ਪਿਆਰ, ਹੋ ਕੇ ਮਜਬੂਰ ਬਾਬਲਾ ਧੀਆਂ ਤੋਰਦਾ ਏ ਕੁੱਲ ਸੰਸਾਰ। ਸਖੀਓ ਸਹੇਲੀਓ ਨੀ ਅੱਜ ਤੁਰ ਜਾਣਾ ਮੈਂ, ਸਹੁਰਿਆਂ ਦੇ ਘਰ ਜਾ ਕੇ ਮੱਲਣਾ ਟਕਾਣਾ ਮੈਂ ਰੱਖੂੰਗੀ ਉਡੀਕ ਵੀਰਿਓ, ਲੈ ਕੇ ਆਉਣਗੇ ਸਧਾਰਾ ਹਰ ਸਾਲ, ਹੋ ਕੇ ਮਜਬੂਰ ਬਾਬਲਾ ਧੀਆਂ ਤੋਰਦਾ ਏ ਕੁੱਲ ਸੰਸਾਰ। ਆਓ ਧੀ ਨੂੰ ਗੁਰੂ ਆਪਣੇ ਸਹੁਰੇ ਘਰ ਦੇ ਭਾਗ ਲਾਵੇ, ਮਿਹਰ ਕਰੇ ਜੋੜੀ ਜੀਵੇ ਜੁਗ ਚਾਰ ਦਿਹਾੜੇ। ਇੱਥੋਂ ਆਪਾਂ ਅਰਦਾਸ ਕਰਨ ਵਾਸਤੇ ਆਉਣੇ ਹਾਂ ਕਿ ਸੱਚੇ ਪਾਤਸ਼ਾਹ ਬੱਚਿਆਂ ਨੂੰ ਲੰਬੀਆਂ ਉਮਰਾਂ, ਆਪਸ ਵਿੱਚ ਮੇਲ ਜੋੜ, ਪ੍ਰੇਮ ਪਿਆਰ, ਏਕਤਾ ਥਵਾ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ੋ। ਆਓ ਇੱਕ ਖੁਸ਼ੀਆਂ ਦੀ ਕਵਿਤਾ ਮਹਾਰਾਜ ਦੇ ਚਰਨਾਂ 'ਚ ਦੋਨਾਂ ਪਰਿਵਾਰਾਂ ਨੂੰ, ਸੁਭਾਗੀ ਜੋੜੀ ਨੂੰ, ਆਈ ਸੰਗਤ ਨੂੰ ਵਧਾਈ ਦੇ ਰੂਪ 'ਚ। ਮੇਰੇ ਸਾਥੀ ਬਲਕੀਰ ਸਿੰਘ ਲੌਂਗੋਵਾਲ, ਭਾਈ ਬੂਟਾ ਸਿੰਘ ਫਰਵਾਹੀ, ਭਾਈ ਨਿਧਾਨ ਸਿੰਘ ਮੁੱਲਾਪੁਰੀ, ਗਿਆਨੀ ਭਰਤਪਾਲ ਸਿੰਘ ਪਾਰਸ ਜਗਰਾਓਂ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜੱਥੇ ਤੋਂ ਹੀ

0: ਧੀਆਂ ਪੁੱਤਰਾਂ ਦਿਲ ਦੇ ਟੁਕੜੇ ਹੁੰਦੇ ਸਭ ਨੂੰ ਪਿਆਰੇ, ਮਾਪਿਆਂ ਨੂੰ ਬੜੇ ਪਿਆਰੇ ਆ, ਧੀ ਹੋਵੇ ਚਾਹੇ ਪੁੱਤ ਹੋਵੇ। ਧੀਆਂ ਪੁੱਤਰ ਦਿਲ ਦੇ ਟੁਕੜੇ ਹੁੰਦੇ ਸਭ ਨੂੰ ਪਿਆਰੇ, ਬੇਬੇ ਬਾਪੂ ਬੱਚਿਆਂ ਤੋਂ ਸਦ ਵੱਲ ਜਾਂਦੇ ਬਲਹਾਰੇ, ਮਾਂ ਬਾਪ ਸਦਾ ਅਰਦਾਸਾਂ ਕਰਦੇ, ਬੱਚਿਆਂ ਲਈ ਦੁਆਵਾਂ ਕਰਦੇ ਆ। ਬੇਬੇ ਬਾਪੂ ਬੱਚਿਆਂ ਤੋਂ ਸੱਜ ਜਾਂਦੇ ਬਲਹਾਰੇ, ਭੈਣ ਭਰਾਵੇਂ ਰਿਸ਼ਤੇਦਾਰਾਂ ਕੀਤੇ ਖੂਬ ਤਿਆਰੇ, ਲੰਬੀਆਂ ਉਮਰਾਂ ਬਖਸ਼ੀ ਦਾਤਾ, ਇਹ ਜੋੜੀ ਜੀਵੇ ਜੁੱਗ ਚਾਰੇ। ਉਹ ਰੀਝ ਦਿਲਾਂ ਦੀ ਪੂਰੀ ਕਰਦਾ, ਜਿਹਦੀ ਗੋਦ 'ਚ ਬੈਠੇ ਨਾ ਸਾਡੀ ਰੀਝ ਪੂਰੀ ਕਰਦਾ, ਉਹ ਰੀਝ ਦਿਲਾਂ ਦੀ ਪੂਰੀ ਕਰਦਾ। ਕਹਿੰਦੇ ਚੰਦ ਅਤੇ ਤਾਰੇ, ਅਜੀਤ ਬਾਲ ਦੇ ਪਾਰ ਸਜਾਈਏ ਸਤਿਗੁਰ ਤੋਂ ਬਲਹਾਰੇ। ਮੇਰੇ ਸਤਿਗੁਰਾਂ ਦਾ ਕਰੋੜਾਂ ਬਾਰਿਸ਼ ਕਰਾਉਣਾ ਸੁਭਾਗੀ ਜੋੜੀ ਨੂੰ, ਦੋਨਾਂ ਪਰਿਵਾਰਾਂ ਨੂੰ, ਆਈ ਹੋਈ ਸੰਗਤ ਨੂੰ, ਦਾਤ ਦੇ ਜੱਥੇ ਵੱਲੋਂ ਲੱਖ ਲੱਖ ਵਧਾਈਆਂ। ਅਗਲਾ ਪ੍ਰੋਗਰਾਮ ਬਹੁਤ ਹੀ ਸਤਿਕਾਰਯੋਗ ਬੁੱਧੀਜੀਵੀਆਂ ਦੀ ਸ਼੍ਰੇਣੀ ਵਿੱਚੋਂ ਮੇਰੇ ਛੋਟੇ ਵੀਰ ਭਾਈ ਬਿਪਨਪ੍ਰੀਤ ਸਿੰਘ ਜੀ ਜਰਗ ਵਾਲੇ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਅਤੇ ਧੰਨਵਾਦ ਕਰਨਗੇ ਜੀ। ਫਤਿਹ ਦੀ ਸਾਂਝ ਪ੍ਰਾਪਤ ਕਰੋ, ਪਿਆਰ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ, ਅਤਿ ਸਤਿਕਾਰਯੋਗ ਢਾਡੀ ਜੱਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਸਾਥੀਆਂ ਦਾ, ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਸੋ ਸਾਧ ਸੰਗਤ ਜੀ, ਇੱਥੇ ਹੀ ਹੁਣ ਆਨੰਦ ਕਾਰਜ ਦੀ ਸੰਪੂਰਨਤਾਈ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈਆਂ। ਅਤੇ ਹੁਣ ਸਾਧ ਸੰਗਤ ਜੀ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ। ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ। ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਏ, ਆਪ ਜੀ ਨੇ ਉੱਥੇ ਪਹੁੰਚਣਾ ਹੈ। ਪਰਿਵਾਰਾਂ ਵੱਲੋਂ ਲੰਗਰ ਪ੍ਰਸ਼ਾਦਾ ਤਿਆਰ ਹੈ, ਜ਼ਰੂਰ ਛੱਕ ਕੇ ਜਾਣਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮੱਚ ਐਵਰੀਬਡੀ ਫੋਰ ਬੀਂਗ ਹੇਅਰ, ਫੋਰ ਕਮਿੰਗ ਹੇਅਰ ਟੂਡੇ, ਐਂਡ ਬੈਸਟ ਵਿਸ਼ਿਸ ਟੂ ਦ ਬਿਊਟੀਫੁਲ ਕਪਲ ਔਨ ਦ ਬਿਊਟੀਫੁਲ ਜਰਨੀ ਦੈਟ ਯੂ ਗਾਇਜ਼ ਆਰ ਗੋਇੰ ਟੂ ਗੈਟ ਟੁਗੈਦਰ, ਐਂਡ ਵੀ ਆਰ ਓਵਰਜੋਇਡ ਟੂ ਪ੍ਰੋਨਾਊਂਸ ਯਰ ਹਸਬੈਂਡ ਐਂਡ ਵਾਈਫ। ਸੋ ਗੁੱਡ ਲੱਕ ਫੋਰ ਦ ਫਿਊਚਰ। ਮਹਾਰਾਜ ਅੰਗ ਸੰਗ ਸਾਹਿਬ ਹੋ, ਹੁਣ ਚੜ੍ਹਦੀ ਕਲਾ ਬਖਸ਼ਣ। ਸੋ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹੈਲੋ ਹੈਲੋ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ
1: ਹਾਂਜੀ
0: ਵਾਹਿਗੁਰੂ
1: ਜੀ
2: ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ
1: ਲਿਖੇ ਪੂਜਾ